ਮਹੱਲਾ ਪਹਿਲਾਂ ਸੋਨੋ ਵੱਡਾ ਆਖਿਆ ਸਭ ਕੋਈ ਕਿ ਵੱਡ ਵੱਡਾ ਡੀਠਾ ਹੋਈ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਏ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਜਾਈ ਤੇਰੀ ਤਿਲ ਵਡਿਆਈ, ਸਭ ਸਤੋ ਸਭ ਤਪੋ ਸਭ ਚੰਬਿਆਈਆਂ, ਸਿੱਧਾਂ ਪੁਰਖਾਂ ਪੀਆਂ ਵਡਿਆਈਆਂ, ਤੁਧ ਬਿਨ ਸਿੱਧੀ ਕਿਰਾ ਨਾ ਪਾਈਆ, ਕਰਮ ਲੈ ਨਾਹੀ ਠਾਕ ਰਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ, ਆਸਾ ਮਹੱਲਾ ਪਹਿਲਾ।

ਸੋ ਕਿਉਂ ਵਿਸਰੇ ਮੇਰੀ ਮਾਈ ਸੱਚਾ ਸਾਹਿਬ ਸੱਚ ਨਾ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਅੱਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰਾਈ ਨਾ ਹੋਵੇ ਸੋਗੋ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਵਾ ਨਾ ਕੋ ਹੋਏ ਜੀ ਬੜੇ ਆਪੋ ਤੇ ਬੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ

ਰਾਗਾਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਤਿਆ ਵਹਿ ਸਤਿਆ ਵਹਿ ਤੁਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਹਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਮਨ ਅੰਤਰ ਜੀ ਹਰ ਏਕੋ ਪੁਰਖ ਸਮਾਣਾ

ਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦੇ ਆਪੇ ਸਿਰਜ ਸਭ ਰੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮੁਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜਾ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹੁਣ ਪਾਈ ਰਹਾ ਸਭ ਤੇਰੀ ਤੂੰ ਸਭ ਨੂੰ ਧਿਆਇਆ ਜਿਸਨੂੰ ਕਿਰਪਾ ਕਰੇ ਤ੍ਰਿਨਾਮ ਰਤਨ ਪਾਇਆ ਗੁਰਮੁਖ ਨਾ ਦਾਉ ਮਨਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ

ਹਡੂ ਬੇਲੇ ਮਨ ਏਕਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੂੰ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਇਆ ਪ੍ਰਣਮਤ ਨਾਨਕ ਤਿਨ ਕੀ ਸਰਣਾਉ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦਿਓਹੜੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਬਰ ਕਾਜੂ ਤੇਰਾ ਕਿਤਾ ਨਕਾਮ ਮਿਲ ਸਾਧ ਸੰਗਤ ਭਾਜੂ ਕੇਵਲ ਨਾਮ ਸਰੰਜਾਮ ਨਾਗੋ ਭਾਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾ ਜਪ ਤਪ ਸੰ

ਜਾਂ ਪਾਈ ਪੁਨ ਰਥ ਕਾ ਕਾਟਾ ਸੀਸਾ ਸ੍ਰੀ ਅਸਕੇ ਤੋ ਜਗਤ ਕੇ ਈਸਾ ਪੋਹ ਪਨ ਭ੍ਰਸ਼ਟ ਗਗਨ ਤੇ ਭਈ ਸਭ ਹਿਲਿਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟ ਦਾਹ ਗਰੀਬਨ ਵਾਜਾ ਅਖਨ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿ ਉਬਾਰੇ ਕਬੀ ਉਬਾਚ ਬੇਨਤੀ ਚਾਉ ਪਈ ਅਮਰੀ ਕਰੋ ਹਾਸ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਾਂ ਨੂੰ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਵਾਰਾ ਹਮਰੇ ਦੁਸ਼ਟ ਸਭੈ ਤੁਮ ਘਬ ਹੋ ਆਪ ਹਾਥ ਦੇ ਮੋਹਿ ਬਚਾਵ ਹੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰਿਐ ਸਭ ਬੈਰਨ ਕੋ ਆਜ ਸੰਘਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਾਹ ਪਿਆਸਾ ਤੁਮਹਿ ਛਾੜੋ ਕੋਈ ਅਵਰਣ ਤਿਹਾਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਣ ਸਤਰ ਹਮਾਰੇ ਮਾਰੀਆ ਹੈ ਆਪ ਹਾਦੈ ਮੁਝੈ ਅਬਰਿਆਈ ਮਰਨ ਕਾਲ ਕਾ ਤ੍ਰਾਸ ਨਵਰਿਆ ਹੋ ਜੋਸਦਾ ਹਮਾਰੇ ਪੱਛਾ ਸ੍ਰੀ ਅਸ ਧੁਜ ਜੂ ਕਰਿਓ ਰੱਛਾ ਰੱਖ ਲਿਹੋ ਮੋਹਿ ਰੱਖਣ ਹਾੜੀ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੁ ਪੁਰੀ ਚਤੁਰ ਦਸ ਕੁੰਤਾ ਕਾਲ ਪਾਏ ਬ੍ਰਹਮਾ ਅਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨੂੰ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਬਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਬਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾ ਹੈ ਹਮਾਰਾ ਜਬਨ ਕਾਲ ਸਭ ਜਗਤ ਬਣਾਇਓ ਦੇਵ ਦੈਤੋ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੀਹ ਕੋ ਹਮਾਰੀ ਸਕਲ ਪ੍ਰਜਾ ਉਜਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਬਲ ਮੋਹ ਮਤ ਕੀਓ ਘਟ ਘਟ ਕੇ ਅੰਤਰ ਕੀ ਜਾਣ ਤੋ ਭਲੇ ਬੁਰੇ ਕੀ ਪੀਰ ਪਛਾਣ ਤੇ ਚੀਟੀ ਤੇ ਕੁੰਚਰਿਆ ਸਥੂਲਾ ਸਪਰ ਪਿਪਾਉ

ਦੁਸ਼ਟਕਰ ਫੁੱਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਵ ਦੇਹੋ ਪਾਰਾ ਦਬਿਆ ਕਰ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇਹ ਧਰ ਸਭ ਹੋ ਜਿਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝੋ ਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦਿ ਅਨੀਲ ਅਨਾਦ ਸੰਭ ਤਾ ਕਾ ਮੂੜ ਚਾਰਦ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰ ਪਾਹਨ ਅਨਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕਾਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਧ ਸਜਾਉ ਪ੍ਰਥਮ ਸੰਸਾਰਾ ਇੱਕ ਰੂਪ ਅਨੂਪ ਸਰੂਪਾ ਰੰਕ ਭਇਉ ਰਾਵ ਕਹਿ ਭੂਪਾ ਪੰਡਜ ਜੇ ਰਜ ਸੇ ਤਜ ਕੀਨੀ ਉਤ ਭੁਜ ਖਾਨ ਬਾਹੁਰ ਰਚ ਦੀਨੀ ਕਹੁ ਫੂਲ ਰਾਜਾ ਹੋ ਬੈਠਾ ਕਹੁ ਸਿਮਟ ਭੈ ਸੰਕਰ ਕੈਠਾ ਸਿਗਰੀ ਸ੍ਰੇਸ਼ਟ ਦਿਖਾਈ ਅਚਮ ਭਵ ਆਦ ਜੁਗਾਦ ਸਰੂਪ ਸਯਮ ਭਵ ਅਬਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜੋ ਤਬ ਸਰਨ ਪਰੇ ਤਿਨਕੇ ਦੁਸ਼ਟ ਦੁਖਤ ਹਾਂ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕੇ ਖਾਣ ਨਿਕਟ ਨਹਿ ਆਹੈ ਰੱਛਾ ਹੋ ਤਾਹਿ ਸਭ ਕਾਲਾ ਦੁਸ਼ਟ ਅਰਿਸ਼ਟਰ ਤਦਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾ ਕੇ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਠ ਛਾ ਸਭ ਸਕਨ ਕੋਈ ਏਕ ਬਾਰ ਜੁੰਤ ਮੈਂ ਸੰਭਾਰਾ ਕਾਲ ਫਾਸਤੇ ਤਾਹੀ ਬਾਰਾ ਜਿਨ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹੱਥ ਦੇ ਲਿਹੂ ਬਾਰੀ ਸਰਬ ਠੋਰ ਮੈਂ ਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲ ਬਿਖ ਸਕਲ ਦੇ ਕੋ ਹਰਤਾ ਦੁਸ਼ਟ ਦੁਖੀ ਅਨ ਕੋ ਛੈ ਕਰਤਾ ਸ੍ਰੀ ਅਸ ਧੁਜੋ ਜਪੈ ਦਿਆਲਾ ਪੂਰਨ ਕਰਾਂ ਗ੍ਰੰਥ ਤਤਕਾਲਾ ਮਨ ਵਾਂਛਤ ਫਲ ਪਾਵੈ ਸੋਈ ਦੁਖ ਮਤ ਸਭ ਆਪਤ ਕੋਈ ਅੜਿਲ ਸੁਨੈ ਗੁੰਗ ਜੋ ਜਾਹੇ ਸੋ ਰਸ ਨ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵੇ ਦੁਖ ਦਰਦ ਭਾਉ ਨਿਕਟ ਨ ਤਿਨ ਨਰ ਕੇ ਨਹਿ ਹੋ ਜੋ ਜਾ ਕੀ ਏਕ ਬਾਰੂ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤਰਹਿ ਸਹਿਸ ਪੁਣ ਜੈ ਅਰਧ ਸਹਿਸ ਪੁਣ ਤੀਨ ਕਹਿ ਜੈ ਭਾਦਰਵ ਸੁਦੀ ਅਸ਼ਟਮੀ ਰਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਅੰ ਚਰਿਤ੍ਰੇ ਮੰਤਰੀ ਭੂਪ ਸੰਵਾਦੇ ਚਾਰ ਸੌ ਪੰਜ ਤ੍ਰਿਤ੍ਰ ਸਮਾਪਤ ਮਸਤ ਸੁਭ ਮਸਤ ਆਪ ਜੂ ਦੋਹਰਾ ਦਸ ਜਾਨ ਕਰ ਦਸ ਪਾਰੂ ਕੀ ਜੈ ਕਿਰਪਾ ਅਪਾਰੂ ਆਪ ਹਾਦਰ ਰਖ ਮੋਹੇ ਮਨ ਕ੍ਰਮ ਵਚਨ ਵਿਚਾਰੂ ਚਾਉ ਪਈ ਮੈਂ ਨ ਅਗ੍ਰੇਸਾ ਪ੍ਰਥਮ ਨਾਉ ਕੇਸ਼ਵ ਬਿਸੁਨ ਕਬਹੁ ਨ ਤਿਹਾਉ ਕਾਂਡ ਸੁਨੇ ਪਹਿਚਾਨ ਤਿਨ ਸੌ ਲਿਵਲਾਗੀ ਮੋਰੀ ਪਵ ਇਨ ਸੌ ਮਾਹ ਕਾਲ ਰਖਵਾਰ ਹਮਾਰੋ ਮਾਹ ਲੋ ਮੈਂ ਕਿੰਕਰ ਧਾਰੋ ਆਪਣਾ ਜਾਨ ਕਰੋ ਰਖਵਾਰੋ ਬਾਹ ਗਹਿ ਕੀ ਲਾਜ ਵਿਚਾਰ
अपना जान मुझाए प्रत परियाए चुन चुन सत्र हमारे मरिया देखते गो जग में दो चलाए राखे आप मोहे और नंद लाए तुम मामू करो सदा प्रतपारा तुम साहिब दास तिहारा

ਹਰਨਾਲੇ ਸੱਚ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਖਿੱਚ ਹੈ ਜਿਸ ਦੇਹ ਸੋ ਪਾਵੇ

ਤਿਤ ਘਰ ਅਨਹਦ ਵਾਜੇ ਅਨੰਦ ਸੁਨਹ ਵਡ ਭਾਗੀ ਉਹ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ

ਪੌੜੀ ਜਿੱਥੇ ਤੂੰ ਸੰਗਤ ਜਿੱਥੇ ਕੋਈ ਨਹੀਂ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ ਸੁਣ ਕੇ ਜਮ ਕੇ ਦੂਤ ਮਾਏ ਤੇਰਾ ਛੜ ਜਾਹੇ ਪਾਉ ਦਿਲ ਬਿਖ ਮਸ ਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸੈਨੋ ਕਿਰਪਾਲ ਸੰਭਾਲੇ ਸਾਹਿ ਸਾਹਿ ਬਿਰਥਾ ਕੋ ਨ ਜਾਏ ਜਿਆ ਵਤ ਦਿਆ ਹੈ ਸ਼ਲੋਕ ਮਹੱਲਾ ਪੰਜਵਾਂ।

ਗੁਰਵਾ ਸਤਿਗੁਰ ਸੇਤੀ ਰਤਿਆ ਦਰਗਹਿ ਪਾਈ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਸ ਦੇ ਜਗ ਮਹਿ ਉੱਤਮ ਕਾਢੀ ਹੈ ਵਿਰਲੇ ਕੇ ਮਹੱਲਾ ਪੰਜਵਾ।

ਇਸ ਸਾਹਿਬ ਕੀ ਟੇਕ ਨਾਨਕ ਮਨਾਇ ਮਾਹਿ ਜਿਸ ਸਿਮਰਤ ਸੁਖ ਹੋਇ ਸਗਲੇ ਦੁਖ ਜਾਹਿ।

ਚੌਥੇ ਗੁਰਦੇਵ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਜ ਜੋਤੀ ਜੋਤ ਸਮਾਨ ਪੁਰਬ ਹੈ। ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸਭ ਤੋਂ ਛੋਟੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰਤਾ ਗੱਦੀ ਪ੍ਰਾਪਤ ਕਰਾ ਕੇ ਆਪ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾਏ। ਭੱਟਾ ਨੇ ਉਸ ਸਮੇਂ ਦਾ ਚਿੱਤਰ ਜੋ ਹੈ ਉਹ ਇਹਨਾਂ ਬਚਨਾਂ ਦੇ ਅੰਦਰ ਖਿੱਚਿਆ। ਹਰਬੰਸ ਜਗਤ ਜਸ ਸੰਚਰਿਓ ਸੋ ਕਵਣ ਕਹਿ ਸ੍ਰੀ ਗੁਰਮੋਇਓ।

ਸੋ ਗੁਰਪ੍ਰੀਤ ਸਤਸੰਗ ਜੀ ਅਨੇਕਾਂ ਪ੍ਰਕਾਰ ਦੀ ਪੁਲਚਕ ਦੀ ਖਿਮਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਸਰਬੱਤ ਸੰਗ ਬਖਸ਼ਣ ਜੋਗ ਬਖਸ਼ ਲੈਣਾ ਜੀ। ਆਓ ਅਤਿ ਸਤਿਕਾਰਯੋਗ ਭਾਈ ਸਾਹਿਬ ਜੀ ਪਾਸੋਂ ਲੜੀਵਾਰ ਕਥਾ ਸਰਵਣ ਕਰੇ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤਿੰਨ ਜੀਤੇ ਪੰਚ ਬੇਕਾਰ ਤਿੰਨ ਸੰਤਨ ਕਉ ਬੰਧਨ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੇਰੋ ਪਿੰਡ ਸੁਨਾਮ ਡੇਢਾ ਹੈ ਤਕੜਾ ਸਿੰਘ ਰੰਧਾਵਾ ਤਾਂ ਹੈ ਹਰ ਗੁਰ ਭਗਤ ਜਗਤ ਬਿਦਤਾਇਆ ਲੰਗਰ ਤਿਸਨੇ ਅਧਿਕ ਚਲਾਇਆ ਸੇਰੋ ਪਿੰਡ ਸੁਨਾਮ ਡੇਢਾ ਹੈ
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਰਮਾ ਨਿਦਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮੰਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਸ਼ਾਮਾਂ ਦੇ ਵਕਤ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਅੰਮ੍ਰਿਤ ਬਾਣੀ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ ਗੁਰਾਂ ਦੀ ਵਡਿਆਈ ਕੰਨਾਂ ਰਾਹੀਂ ਸੁਣ ਕੇ ਮਨ ਦੇ

0: ਵਿੱਚ ਪਾ ਜਾਵੇ, ਹਿਰਦੇ ਵਿੱਚ ਵਸ ਜਾਵੇ, ਅਥਾ ਸ਼ਰਧਾ ਪ੍ਰੇਮ ਉਤਪੰਨ ਹੋ ਜਾਵੇ। ਇਹ ਕੀਰਤਨ ਕਥਾ ਸੁਣਨ ਦਾ ਭਾਵ ਹੁੰਦਾ ਸਤਸੰਗਤ ਵਿੱਚ ਆ ਕੇ ਹਿਰਦੇ ਦੀ ਮਨ ਦੀ ਅਟੈਚਮੈਂਟ ਗੁਰੂ ਸਾਹਿਬਾਂ ਦੇ ਨਾਲ ਬਣ ਜਾਵੇ ਸਿੱਖ ਦੀ। ਐਸੇ ਸੁੰਦਰ ਬਚਨ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸੁਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਜਿਨ੍ਹਾਂ ਦੇ ਅੰਦਰ ਸ਼ਰਧਾ ਭਾਵਨਾ ਬਣੀ ਉਹਨਾਂ ਸਿੱਖਾਂ ਸੰਗਤਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਮ ਮਨੁੱਖ ਜਾਣ ਕੇ ਨਹੀਂ ਮੰਨਿਆ, ਪਾਰ ਬ੍ਰਹਮ ਕਰ ਨਮਸਕਾਰਿਆ। ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਸਰਬ ਵਿਆਪਕ ਹੈ, ਜਿਹਦੀ ਪ੍ਰਕਿਰਤੀ ਦਾ ਪਾਰਾਵਾਰ ਨਹੀਂ ਹੈ, ਉਹ ਪਾਰ ਬ੍ਰਹਮ ਕਰ ਨਮਸਕਾਰਿਆ। ਵਾਹਿਗੁਰੂ ਦਾ ਰੂਪ ਜਾਣ ਕੇ ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਮੱਥਾ ਟੇਕਿਆ ਪੂਜਿਆ ਹੈ। ਐਸੀ ਭਾਵਨਾ ਤਾਂ ਹੀ ਬਣਦੀ ਹੈ ਜੇ ਸ਼ਰਧਾ ਨਾਲ ਪ੍ਰੇਮ ਨਾਲ ਕੀਰਤਨ ਸੁਣਾਂਗੇ ਇਕਾਗਰ ਚਿੱਤ ਨਾਲ। ਉਹਨਾਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪਾਰ ਬ੍ਰਹਮ ਕਰਕੇ ਜਾਣਿਆ ਸੀ, ਸੇਵਾ ਕੀਤੀ ਸੀ ਅਤੇ ਮਹਾਨ ਉਹਨਾਂ ਦੀ ਪਦਵੀ ਪ੍ਰਾਪਤ ਹੋਈ। ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਜਾਣੇ, ਆਪ ਜੀ ਦੇ ਬਾਣੀ ਵਿੱਚ ਬਚਨ ਨੇ। ਇਹ ਭਾਈ ਅਸਾਂ ਨੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪਾਰ ਬ੍ਰਹਮ ਦਾ ਰੂਪ ਕਰਕੇ ਜਾਣਿਆ ਹੈ। ਜਿੰਨੀ ਭਾਰੀ ਸ਼ਰਧਾ ਵੱਡੀ ਹੁੰਦੀ ਹੈ ਉਨਾ ਹੀ ਫਲ ਲੱਗਦਾ ਹੈ, ਝੋਲੀਆਂ ਭਰਦੇ ਸਤਿਗੁਰੂ ਮਹਾਰਾਜ ਭਾਵਨਾ ਅਨੁਸਾਰ ਹੀ ਫਲ ਲਾਉਂਦੇ ਨੇ। ਭਾਈ ਗੁਰਦਾਸ ਸਾਹਿਬ ਜੀ ਨੇ ਬਿਆਨ ਕੀਤਾ ਕਵਿਤਾ ਵਿੱਚ, ਜੈਸੋ ਜੈਸੋ ਭਾਉ ਤੈਸੋ ਕਾਮਨਾ ਪੁਜਾ ਵਈ। ਜਿਹਾ ਜਿਹਾ ਪ੍ਰੇਮ ਹੁੰਦਾ, ਜਿੰਨੀ ਜਿੰਨੀ ਸ਼ਰਧਾ ਹੁੰਦੀ ਹੈ, ਜਿੱਡੀ ਕੋ ਜਿੰਨੀ ਜਿੰਨੀ ਕੋ, ਉਸੇ ਮੁਤਾਬਕ ਸੱਚੇ ਪਾਤਸ਼ਾਹ ਕਾਮਨਾ ਪੂਰੀਆਂ ਕਰਦੇ ਨੇ। ਇਹ ਦਰ ਐਸਾ ਹੈ, ਛਲ ਕਪਟ ਇੱਥੇ ਨਹੀਂ ਚੱਲਦਾ ਹੈ ਗੁਰੂ ਦੇ ਦਰ 'ਤੇ। ਸੱਚੇ ਪਾਤਸ਼ਾਹ ਪਾਵਨ ਸ਼ਬਦ ਸੁਣਿਆ ਵੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਹੋ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਤੁਸੀਂ ਐਸੇ ਹੋ। ਸੱਚੇ ਪਾਤਸ਼ਾਹ ਦੀ ਵਡਿਆਈ ਮਹਿਮਾ ਮਨ ਨੂੰ ਪੁੰਬਣ ਵਾਲੀ ਸ਼ਬਦ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਗਿਆਨੀ ਗਿਆਨ ਸਿੰਘ ਜੀ ਜੋ ਮਹਾਨ ਰਚਨਾ ਰਚੀ ਸ੍ਰੀ ਗੁਰਪੰਥ ਪ੍ਰਗਾਸ਼, ਸਤਿਗੁਰਾਂ ਦਾ ਸੰਖੇਪ ਇਤਿਹਾਸ ਅਤੇ ਖਾਸ ਕਰਕੇ ਖਾਲਸਾ ਪੰਥ ਦੀ ਸਾਜਨਾ ਤੋਂ ਲੈ ਕੇ ਜਿਵੇਂ ਕੁਰਬਾਨੀਆਂ ਕੀਤੀਆਂ ਖਾਲਸਾ ਪੰਥ ਨੇ, ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੇ ਰਾਜ ਤੱਕ ਸੰਖੇਪ ਜਿਹਾ ਆਪ ਜੀ ਨੇ ਇਤਿਹਾਸ ਦਿੱਤਾ। ਬਾਅਦ ਦਾ ਵੀ ਜਿਵੇਂ ਪੰਜਾਬ ਦੇ ਵਿੱਚ ਸਿੱਖੀ ਦੀਆਂ ਲਹਿਰਾਂ ਉੱਠੀਆਂ, ਫਿਰ ਅੰਗਰੇਜ਼ਾਂ ਦਾ ਰਾਜ ਆਇਆ, ਜ਼ਮਾਨਾ ਬਦਲਿਆ, ਇਹ ਸਾਰਾ ਇਤਿਹਾਸ ਆਪ ਜੀ ਨੇ ਸੋਹਣੀ ਛੰਦਾਬੰਦੀ ਵਿੱਚ ਕਵ ਰਚਨਾ ਵਿੱਚ ਕਵਿਤਾ ਰਚ ਕੇ ਤਰ੍ਹਾਂ ਤਰ੍ਹਾਂ ਦੇ ਛੰਦ ਸੋ ਆਪਣੇ ਸਾਹਮਣੇ ਰੱਖਿਆ ਹੈ। ਹੁਣ ਖੀਰਲਾ ਅਧਿਆਏ ਆ, ਸਮਾਪਤੀ ਆਪ ਜੀ ਕਰ ਰਹੇ ਨੇ। ਖੀਰ 'ਤੇ ਕੋਈ ਵੀ ਕਵੀ ਹੁੰਦਾ ਉਹ ਆਪਣਾ ਡਰੈਸ ਆਪਣਾ ਨਾਮ ਪਤਾ ਦਿੰਦਾ ਵਾ। ਆਪ ਜੀ ਨੇ ਆਪਣੀ ਉੱਚੀ ਸੁੱਚੀ ਕੁੱਲ ਦੇ ਬਾਰੇ ਦੱਸਿਆ ਸੀ, ਕਿਵੇਂ ਭਾਈ ਨਗਾਈਆ ਸਿੰਘ ਦੀ ਕੁੱਲ ਅੱਗੇ ਚੱਲੀ। ਭਾਈ ਮਨੀ ਸਿੰਘ ਸਾਹਿਬ ਜੀ ਸ਼ਹੀਦ ਦੇ ਛੋਟੇ ਭਰਾ ਸਨ ਜੀ। ਉਹ ਭਾਈ ਨਗਾਈਆ ਸਿੰਘ ਜੀ ਜਿਨ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਬੇਅੰਤ ਸੇਵਾ ਕਰਕੇ ਬੇਅੰਤ ਖੁਸ਼ੀਆਂ ਲਈਆਂ, ਆਲਮਗੀਰ ਸੋਹਣਾ ਘੋੜਾ ਅਤੇ ਸੋਹਣਾ ਜੋੜਾ ਭੇਟਾ ਕੀਤਾ ਸੀ ਆਪ ਜੀ ਨੇ, ਜਦੋਂ ਉਹ ਜੀ ਹਾਲਤ ਫਕੀਰਾਂ ਵਾਲੀ ਹਾਲਤ ਵਿੱਚ ਸੀ, ਦਰਵੇਸ਼ ਬਣ ਕੇ ਆ ਰਹੇ ਸੀ, ਕੁਝ ਨਹੀਂ ਸੀ ਕੋਲ, ਸਭ ਕੁਝ ਛੁੱਟ ਗਿਆ ਸੀ ਕੁਰਬਾਨੀਆਂ ਹੋਣ ਤੋਂ ਬਾਅਦ, ਚਮਕੌਰ ਦੇ ਜੰਗ ਤੋਂ ਬਾਅਦ। ਸੋ ਉਸ ਵੇਲੇ ਆਪ ਜੀ ਨੂੰ ਇਹਨਾਂ ਨੇ ਘੋੜਾ ਅਤੇ ਜੋੜਾ ਸੋਹਣਾ ਤਿੱਲੇਦਾਰ ਭੇਟਾ ਕੀਤਾ ਸੀ, ਫਿਰ ਹੋਰ ਉਥਾਹ ਸੇਵਾ ਕੀਤੀ ਨਾਲ ਰਹੇ ਸੀ। ਉਹਨਾਂ ਦੇ ਪੁੱਤਰ ਸੀ ਅੱਗੇ ਸੱਤ ਸੁੱਖ ਨਾਲ, ਦਰਗਾਹਾ ਸਿੰਘ, ਅੱਗੜ ਸਿੰਘ, ਥਰਾਜ ਸਿੰਘ, ਮਹਾਰਾਜ ਸਿੰਘ, ਰੋਗਾ ਸਿੰਘ, ਬਖਤਾ ਸਿੰਘ, ਸੁਜਾਨ ਸਿੰਘ। ਅਤੇ ਆਪ ਜੀ ਨੇ ਦੱਸਿਆ ਸੀ ਕਿ ਇਹਨਾਂ ਵਿੱਚੋਂ ਜਿਹੜੇ ਬਖਤਾ ਸਿੰਘ ਆ, ਇਹਨਾਂ ਦੀਆਂ ਕੁਰਬਾਨੀਆਂ ਸੀ ਤਿੰਨ ਤੇ ਰਹੇ ਪੰਥ ਨਾਲ ਹੀ, ਅੱਗੜ ਸਿੰਘ ਅਤੇ ਥਰਾਜ ਸਿੰਘ। ਤੋ ਇਸ ਤਰੀਕੇ ਨਾਲ ਇਹ ਤਾਂ ਬਿਹੰਗਮੀ ਰਹੇ, ਇਹਨਾਂ ਵਿਆਹ ਨਹੀਂ ਕਰਵਾਇਆ। ਇਹ ਨਵਾਬ ਕਪੂਰ ਸਿੰਘ ਨਾਲ ਮਿਸ ਉਹਨਾਂ ਦੀ ਮਿਸਲ ਵਿੱਚ ਰਹਿ ਕੇ ਇਹਨਾਂ ਨੇ ਥਾਂ ਸੇਵਾ ਕੀਤੀ ਪੰਥ ਖਾਲਸੇ, ਅਤੇ ਫਿਰ ਸ਼ਹੀਦ ਹੋਏ, ਸ਼ਹੀਦੀਆਂ ਪ੍ਰਾਪਤ ਕੀ ਅੱਗੜ ਸਿੰਘ ਨੇ ਅਤੇ ਥਰਾਜ ਸਿੰਘ ਨੇ। ਇਸੇ ਤਰ੍ਹਾਂ ਫਿਰ ਸਾਧ ਸੰਗਤ ਜੀ, ਬਾਕੀ ਜਿਹੜੇ ਸੀ ਕੁਝ ਸਾਧੂ ਹੋ ਗਏ, ਦਰਗਾਹਾ ਸਿੰਘ ਆਦਿਕ, ਬਾਕੀ ਆਪਣੇ ਘਰ ਲੈ ਕੇ ਉੱਥੇ ਜੋ ਨਗਰ ਸੀ ਇਹਨਾਂ ਦਾ ਸੁਨਾਮ ਕੋਲੇ, ਪਹਿਲੋਂ ਪੈਲ ਆ ਕੇ ਰਹੇ ਸੀ, ਪਿੱਛੋਂ ਅੰਸ਼ ਬੰਸ਼ ਛੱਤਰੀਆਂ ਦੀ ਕੁਛੱਤਰੀਆਂ ਦੀ ਕੁੱਲ ਵਿੱਚੋਂ ਉੱਥੇ ਚਾਰ ਪਿੰਡ ਵਸਾਏ ਸੀ। ਜਿਵੇਂ ਜਿਵੇਂ ਗਾਂ ਅੱਗੇ ਇਹਨਾਂ ਦੀ ਆਬਾਦੀ ਵਧੀ ਸੱਤਾਂ ਭਰਾਵਾਂ ਬਾਕੀ ਪੰਜਾਂ ਤੋਂ, ਨਗਰ ਵਸਾਏ ਆਪਣੇ ਚਾਰ, ਲੌਂਗੋਵਾਲ, ਕੈਂਬੋਵਾਲ ਆਦਿਕ ਚੱਠੇ। ਅਤੇ ਉਹ ਲੌਂਗੋਵਾਲ ਵਿੱਚ ਬਾਕੀਆਂ ਦੀ ਜਿਹੜੀ ਸੰਤਾਨ ਸੀ। ਆਪ ਜੀ ਨੇ ਦੱਸਿਆ ਫਿਰ ਇਸ ਤਰ੍ਹਾਂ, ਦਰਗਾਹਾ ਸਿੰਘ ਤਾਂ ਸਾਧੂ ਬਣ ਗਿਆ ਸੀ, ਅਤੇ ਨਗਾਈਆ ਸਿੰਘ ਦੀ ਬਾਕੀ ਜਿਹੜੀ ਸੀ ਪੁੱਤਰਾਂ ਤੋਂ ਗਾਂ ਸੰਤਾਨ ਅੱਗੇ ਪੀੜ੍ਹੀਆਂ ਚੱਲੀਆਂ, ਉਹ ਭਾਈ ਬਖਤੇ ਸਿੰਘ ਦਾ ਪੁੱਤਰ ਜਿਹੜਾ ਸੀ ਭਾਗ ਸਿੰਘ, ਚਾਰ ਪੁੱਤਰ ਸੀ ਉਹਦੇ ਅੱਗੇ ਸੁੱਖ ਨਾਲ, ਭਾਈ ਬਖਤੇ ਸਿੰਘ ਦੇ, ਨਗਾਈਆ ਸਿੰਘ ਦੇ ਪੁੱਤਰ ਦੇ, ਉਹਦਾ ਚੌਥਾ ਪੁੱਤਰ ਜਿਹੜਾ ਸਰਦਾਰ ਭਾਗ ਸਿੰਘ ਛੋਟਾ, ਉਹਦਾ ਪੁੱਤਰ ਆ ਗਿਆਨੀ ਗਿਆਨ ਸਿੰਘ। ਭਾਵੇਂ ਇਹਨਾਂ ਦਾ ਪਿੰਡ ਲੌਂਗੋਵਾਲ ਹੀ ਹੈ, ਦੱਸਿਆ ਆਪ ਜੀ ਨੇ। ਅਤੇ ਜਿਨ੍ਹਾਂ ਨੇ ਗ੍ਰੰਥ ਰਚਿਆ ਹੋਰ ਅੱਗੇ ਦੱਸਦੇ ਆ ਵੀ ਸਾਡੀ ਵੰਸ਼ ਦੀ ਜਿਹੜੀ ਨਾਨਕਿਆਂ ਵੱਲੋਂ ਵੀ ਪੰਥ ਖਾਲਸੇ ਨਾਲ ਪਰਉਪਕਾਰੀ ਮਹਾਂਪੁਰਖਾਂ ਨਾਲ ਸੰਗਲੀ ਜਿਵੇਂ ਰਲਦੀ ਹੈ, ਇਹ ਵੀ ਅੱਗੇ ਦੱਸ ਰਹੇ ਨੇ। ਅਤੇ ਜਿਵੇਂ ਵਿੱਦਿਆ ਪੜ੍ਹੀ ਪ੍ਰਸੰਗ ਆ ਰਿਹਾ, ਸਰਵਣ ਕਰਨਾ ਕਰੀਏ ਜੀ।
1: ਸਿਰੋ ਪਿੰਡ ਸੁਨਾਮਦੜ ਹੈ,
0: ਭਾਵ ਇਹ ਪੜੋਤਰੇ ਆ ਭਾਈ ਨਗਾਈਆ ਸਿੰਘ ਦੇ, ਭਾਈ ਮਨੀ ਸਿੰਘ ਸਾਹਿਬ ਜੀ ਦੇ ਭਰਾ ਦੇ, ਛੋਟੇ ਭਰਾ ਦੇ, ਯਾਨੀ ਗਿਆਨ ਸਿੰਘ ਜੀ, ਜਿਹਨਾਂ ਇਹ ਕਥਾ ਸਾਰੀ ਲਿਖੀ। ਛੇਰੋਂ ਪਿੰਡ ਸੁਨਾਮ ਟਗਾਇਆ ਹੈ, ਕਹਿੰਦੇ ਛੇਰੋਂ ਪਿੰਡ ਜਿਹੜਾ ਦੂਜਾ ਫਿਰ ਸੁਨਾਮ ਦੇ ਕੋਲ ਹੀ ਹੈ, ਜੋ
1: ਤਕੜਾ ਸਿੰਘ ਰੰਧਾਵਾ ਹੈ
0: ਉੱਥੇ ਰਹਿੰਦਾ ਭਾਈ ਤਕੜਾ ਸਿੰਘ। ਅਤੇ ਸਿੰਘ ਨਾਮ ਵੀ ਤਕੜਾ ਤਾਂ ਹੈ ਵੀ ਤਕੜਾ ਬੜਾ, ਲੰਗਰ ਆਦਿਕ ਚਲਾਉਣ ਵਿੱਚ, ਸੇਵਾ ਕਰਨ 'ਚ ਉਂਝ ਵੀ ਆਲਸ ਨਹੀਂ ਹੈ, ਤਕੜਾ। ਉਹ ਤਕੜਾ ਸਿੰਘ, ਭਾਈ ਤਕੜਾ ਸਿੰਘ ਰੰਧਾਵਾ ਗੋਦ ਦਾ ਜਿਹੜਾ ਰਹਿੰਦਾ ਹੈ, ਵਾਸਾ ਕਰਦਾ ਹੈ।
1: ਹਰੇ ਗੁਰੂ ਭਗਤ ਜਗਤ ਬਿਦਤਾਇਆ,
0: ਉਹ ਵੀ ਗੁਰੂ ਪਰਮੇਸ਼ਰ ਦਾ, ਹਰੀ ਗੁਰੂ ਪਰਮੇਸ਼ਰ ਦਾ ਭਗਤ ਜਗਤ ਵਿੱਚ ਪ੍ਰਗਟ ਹੋਇਆ, ਬੜਾ ਮਹਾਨ ਪ੍ਰਸਿੱਧ ਗੁਰਸਿੱਖ ਹੋਇਆ ਹੈ।
1: ਲੰਗਰ ਤਿਸਨੇ ਅਧਿਕ ਚਲਾਇਆ,
0: ਇਹਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਮਿਸ਼ਨ ਮੁਤਾਬਕ ਲੰਗਰ ਹਰ ਇੱਕ ਵਾਸਤੇ, ਬਿਨਾਂ ਵਿਤਕਰੇ ਤੋਂ ਕੋਈ ਆਵੇ, ਲੰਗਰ ਬਹੁਤ ਚਲਾਉਣਾ ਕੀਤਾ ਆਪਣੇ ਉੱਥੇ ਬਣਾ ਕੇ ਸਥਾਨ। ਉਹਦਾ ਕਹਿੰਦੇ ਤਕੜਾ ਸਿੰਘ ਰੰਧਾਵਾ ਦਾ ਦੋ ਤਰਾਮ ਹੈ, ਉਹ ਸਾਡੇ ਨਾਨਕੇ ਨੇ ਭਾਵ। ਇਸ ਤਰ੍ਹਾਂ ਕਰਕੇ ਵੀ ਸਾਡੀ ਉਧਰੋਂ ਵੀ ਰਿਸ਼ਤੇਦਾਰੀ ਬਣਦੀ ਹੈ ਗੁਰਸਿੱਖਾਂ ਨਾਲ।
1: ਇਹੋ ਤਾਂ ਨਿਜ ਕੁਲ ਕਹੀ ਪਛਾਨੋ,
0: ਇਹ ਤਾਂ ਮੈਂ ਆਪਣੀ ਕੁਲ ਕਹੀ ਹੈ, ਸਾਧ ਸੰਗਤ ਜੀ ਜਾਣ ਲਵੋ।
1: ਥਿਓ ਵਿਰਾਗ ਜਬੈ ਪਨ ਮੋਹੈ,
0: ਆਪਣੇ ਦਾਦਕੇ ਨਾਨਕਿਆਂ ਬਾਰੇ ਮੈਂ ਤੁਹਾਨੂੰ ਦੱਸਿਆ ਹੈ। ਅਤੇ ਇਸ ਤਰ੍ਹਾਂ ਕਹਿੰਦੇ ਥਿਓ ਵਿਰਾਗ ਜਬੈ ਪੁਨ ਮੋਹੈ, ਫਿਰ ਜਦੋਂ ਮੈਨੂੰ ਵੈਰਾਗ ਹੋਇਆ, ਇਹਨਾਂ ਸ਼ਾਦੀ ਨਹੀਂ ਕਰਵਾਈ ਸੀ ਯਾਨੀ ਗਿਆਨ ਸਿੰਘ ਜੀ ਹੋਣਾ, ਫਿਰ ਕਹਿੰਦੇ ਛੋਟੀ ਉਮਰ ਤੋਂ ਹੀ ਜਦੋਂ ਜਵਾਨੀ ਵਿੱਚ ਪੈਰ ਧਰਨ ਤੋਂ ਪਹਿਲਾਂ ਹੀ ਜਦੋਂ ਵਿਰਾਗ ਹੋ ਗਿਆ ਮੈਨੂੰ,
1: ਸਾਧ ਹੋਣ ਕੋ ਚਿਤ ਦਿਲ ਚੋਹੈ,
0: ਸਾਧੂ ਬਣਨ ਵਾਸਤੇ, ਬਿਰਾਕਤ ਆਨੰਦ ਲੈਣ, ਬਾਣੀ ਪੜ੍ਹਨ ਵਾਸਤੇ, ਵਿਦਿਆ ਪੜ੍ਹਨ ਵਾਸਤੇ ਚਿੱਤ ਵਿੱਚ ਲਾਲਚ ਆਇਆ, ਚਿੱਤ ਲਲਚਾਉਣ ਲੱਗਾ
1: ਹੈ।
0: ਪਰ ਸਾਡੇ ਘਰ ਵਿੱਚ, ਸਾਡੀ ਰੀਤ ਵਿੱਚ ਸਿੰਘ ਪੰਥ ਦੀ ਮਰਜ਼ਾਦਾ ਸੀ, ਸਿੰਘ ਸੀ ਸਾਰੇ ਅੰਮ੍ਰਿਤਧਾਰੀ, ਤਿਆਰ ਬਰ ਤਿਆਰ, ਪੰਜ ਕਕਾਰੀ ਰਹਿ, ਬਾਣੀ ਬਾਣੇ ਦੇ ਧਾਰਨੀ
1: ਚਲੀ ਆਦ ਕੁਲ ਮਾਹੇ ਬਨੀਤੀ
0: ਪੁਰਾਣੀ ਜਿਹੜੀ ਆਦ ਤੋਂ ਉਹਨਾਂ ਸਿੰਘਾਂ ਤੋਂ ਭਾਈ ਮਨੀ ਸਿੰਘ ਤੋਂ ਭਾਈ ਨਗਾਈਆ ਸਿੰਘ ਤੋਂ ਉਹਨਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਅੰਮ੍ਰਿਤ ਛਕਿਆ ਸੀ ਅਨੰਦਪੁਰ ਸਾਹਿਬ ਜੀ ਵਿਖੇ ਉਦੋਂ ਤੋਂ ਸਾਡੇ ਦਾਦੇ ਪੜਦਾਦੇ ਅਤੇ ਫਿਰ ਸਾਡੇ ਪਿਤਾ ਜੀ ਫਿਰ ਅਸੀਂ ਸਾਰੇ ਅੰਮ੍ਰਿਤਧਾਰੀ ਸੀ ਨਾ ਜੇ ਜੀ ਬਖਸ਼ਿਸ਼ ਹੋ ਜਾਂਦੀ ਅੰਸ ਬੰਸ ਵਿੱਚ ਤਾਂ ਮਸਾਂ ਮਿਲਦੀ ਹੈ ਚੀਜ਼ ਜੇ ਬੰਸ ਚੱਲ ਪਏ ਸਿੱਖੀ ਪਏ ਤੀਜੀ ਚੌਥੀ ਪੀੜ੍ਹੀ ਜਾ ਕੇ ਮਹਾਂਪੁਰਸ਼ ਹੁੰਦਾ ਕੋਈ ਉਹ ਸਾਰੀਆਂ ਕੁਲਾਂ ਤਾਰ ਦਿੰਦਾ ਹੈ ਜੇ ਜੜ ਲੱਗੀ ਆਵੇ ਸਿੱਖੀ ਦੀ ਇਹ ਬਖਸ਼ਿਸ਼ ਹੁੰਦੀ ਹੈ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਤਰ੍ਹਾਂ ਕਹਿੰਦੇ ਵੀ ਸਾਡੇ ਤਾਂ ਪੁਰਾਣੀ ਜਿਹੜੀ ਸੀ ਤਿੰਨ ਚਾਰ ਕੁਲਾਂ ਤੋਂ ਇਹ ਸਿੰਘ ਮਰਜ਼ਾਦਾ ਘਰ ਵਿੱਚ ਗੁਰੂ ਪੰਥ ਦੀ ਪੂਰੀ ਚਲੀ ਆ ਰਹੀ ਸੀ
1: ਘਰ ਤੋਂ ਨਿਕਸ ਫਿਰ ਅਵਾਰ
0: ਮੈਂ ਘਰ ਤੋਂ ਨਿਕਲ ਕੇ ਜਦੋਂ ਪ੍ਰਾਮ ਹੋ ਹੀ ਗਏ ਅਤੇ ਘਰ ਵਿੱਚੋਂ ਨਿਕਲ ਕੇ ਅਵਾਰਾ ਅਮੋੜ ਫਿਰਦਾ ਰਿਹਾ ਕਦੇ ਉੱਥੇ ਕਦੇ ਉੱਥੇ ਅਵਾਰਾ ਆਪਾਂ ਉਹਨੂੰ ਕਹਿ ਦਿੰਦੇ ਹਾਂ ਜਿਹੜਾ ਕਿਸੇ ਦੇ ਅਧੀਨ ਨਾ ਹੋਵੇ ਕਿਸੇ ਦੇ ਆਖੇ ਨਾ ਲੱਗੇ ਅਮੋੜ ਭਾਵ ਜਿੱਥੇ ਜੀ ਕੀਤਾ ਉੱਥੇ ਰਹਿ ਪਏ ਜਿੱਥੇ ਰਾਤ ਪੈ ਗਈ ਉੱਥੇ ਕੱਟ ਲਈ ਤੂੰ ਕੌਣ ਉਹਨਾਂ ਮੈਨੂੰ ਕਹਿਣ ਵਾਲਾ ਅਤੇ ਮੈਨੂੰ ਕੀ ਪ੍ਰਵਾਹ ਤੇਰੀ ਉਹ ਭਾਵੇਂ ਅਸੀਂ ਪਸ਼ੂਆਂ ਨੂੰ ਵੀ ਕਹਿ ਦਿੰਦੇ ਹਾਂ ਅਵਾਰਾ ਫਿਰਦੇ ਆ ਜਿਹੜੇ ਕਈ ਬਾਣੀ ਪੜ੍ਹਦੇ ਤਾਂ ਉਹ ਸੋਚਦੇ ਹੀ ਨਹੀਂ ਗੇ ਜਪਜੀ ਸਾਹਿਬ ਪੜ੍ਹਦੇ ਰਿੱਧ ਸਿੱਧ ਅਵਾਰਾ ਸਾਧ ਪਾਠ ਕਰੀ ਜਾਂਦੇ ਅਵਾਰਾ ਸਾਧ ਸਾਧੂ ਅਵਾਰਾ ਫਿਰਦੇ ਰਿੱਧ ਸਿੱਧ ਵੇਖ ਅਵਰਾ ਸਾਧ ਆ ਅਵਾਰਾ ਅਤੇ ਸਾਧ ਦੱਦੇ ਨੂੰ ਧੱਦਾ ਪੜ੍ਹਦੇ ਆ ਇਸ ਕਰਕੇ ਅਵਰਾ ਅਤੇ ਸਾਧ ਦੱਦੇ ਨਾਲ ਪਾਠ ਹੈ ਰਿਧੀਆਂ ਸਿਧੀਆਂ ਦਾ ਜਿਹੜਾ ਹੋਰ ਸਵਾਦ ਆ ਰੱਬ ਦੇ ਪਿਆਰਿਆਂ ਨੂੰ ਨਹੀਂ ਹੁੰਦਾ ਸਾਧ ਦਾ ਸਵਾਦ ਸਵਾਦ ਆਪਾਂ ਦੱਦੇ ਨਾਲ ਹੀ ਬੋਲਦੇ ਹਾਂ ਨਾ ਉਹ ਰੱਬ ਦੇ ਪਿਆਰਿਆਂ ਦਾ ਜਿਹਨਾਂ ਰੱਬ ਦੇ ਦੀਦਾਰਿਆਂ ਦੀ ਭੁੱਖ ਹੁੰਦੀ ਆ ਮਿਲਣ ਦੀ ਸਿੱਖ ਹੁੰਦੀ ਆ ਉਹ ਨਹੀਂ ਰਿਧੀਆਂ ਸਿਧੀਆਂ 'ਚ ਫਸਦੇ ਲੋਕਾਂ ਨੂੰ ਦਿਖਾ ਕੇ ਆਪਣੀ ਪੂਜਾ ਕਰਾਉਣ ਵਿੱਚ ਮੱਥੇ ਟਿਕਾਉਣ ਵਿੱਚ ਉਹ ਆਪਣੀ ਲੈਨ ਸਿੱਧੀ ਤੁਰੀ ਜਾਂਦੇ ਵੀ ਤੇਰੇ ਦੀਦਾਰਿਆਂ ਦੀ ਭੁੱਖ ਕਿਰਪਾ ਕਰ ਆਪਣੀ ਤਪੱਸਿਆ ਭੁੱਖ ਤਰੇ ਸਾਰਦੇ ਨੇ ਇਹਦਾ ਭਾਵ ਇਹ ਹੈ ਰਿੱਧ ਸਿੱਧ ਅਵਰਾ ਸਾਧ ਰਿਧੀਆਂ ਸਿੱਧੀਆਂ ਦਾ ਸਵਾਦ ਹੋਰਨਾਂ ਨੂੰ ਹੁੰਦਾ ਇਹੋ ਜਿਹੇ ਵੀ ਬਹੁਤ ਨੇ ਅਤੇ ਪਾਠ ਕਰ ਜਾਂਦੇ ਅਵਾਰਾ ਸਾਧ ਵੇਖੋ ਇੰਨਾ ਗਲਤ ਪਾਠ ਇਹ ਅਵਾਰਾ ਤੋਂ ਮੈਨੂੰ ਯਾਦ ਆ ਗਈ ਗੱਲ ਪੈ ਹਮਰੇ ਸੁੱਠ ਘਰ 'ਤੇ ਨਿਕਸ ਫਿਰੇ ਉਹ ਅਵਾਰਾ ਹੈ ਅਵਾਰਾ ਦਾ ਅਰਥ ਹੁੰਦਾ ਅਮੋੜ ਸੋ ਬੇਮੁਹਤਾਜ ਬੇਪਰਵਾਹ ਹੋ ਕੇ ਮੈਂ ਕਿੰਨਾ ਚਿਰ ਇੱਧਰ ਉੱਧਰ ਵੀ ਕਿਤੋਂ ਉਪਦੇਸ਼ ਮਿਲੇ ਬਾਣਾ ਸਾਧੂਆਂ ਵਾਲਾ ਲਈਏ ਨਾਮ ਜਪੀਏ ਮਨ ਘਰ ਦੇ ਕੰਮਾਂ ਵਿੱਚ ਨਹੀਂ ਲੱਗਾ ਵੀ ਦਾਤ ਹੁੰਦੀ ਵਾਹਿਗੁਰੂ ਦੀ ਮੌਜ ਆ ਸੋ ਇਸ ਕਰਕੇ ਕਹਿੰਦੇ ਮੈਂ ਫਿਰਦਾ ਰਿਹਾ ਮੋੜ
1: ਭੇਖਣ ਕੇ ਗਿਆ
0: ਬਹੁਤ ਭੇਖਣ ਦੇ ਲਿਬਾਸ ਜਿਨ੍ਹਾਂ ਨੇ ਪਾਏ ਹੋਏ ਸੀ ਬਹੁਤ ਭੇਖਾਂ ਦੇ ਜੋ ਡੇਰੇ ਨੇ ਵੱਖੋ ਵੱਖਰੇ ਧਰਮ ਨੇ ਹਿੰਦੁਸਤਾਨ ਵਿੱਚ ਉਹਨਾਂ ਦੇ ਸਥਾਨਾਂ 'ਤੇ ਮੈਂ ਪਹੁੰਚਾ ਵੀ ਮੈਨੂੰ ਕਿਤੋਂ ਨਾ ਕਿਤੋਂ ਉਪਦੇਸ਼ ਮਿਲ ਜਾਵੇ ਗਿਆਨ ਗੁਰੂ ਮਿਲ ਜਾਵੇ
1: ਗਿਆਨ ਬ੍ਰਹਮਾਤਮ ਦਾਨ ਨਾ ਦੇਹੈ
0: ਜਦੋਂ ਮੈਂ ਉੱਥੇ ਗਿਆ ਬਹੁਤ ਦਰਵਾਜ਼ਿਆਂ 'ਤੇ ਬਹੁਤ ਭੇਖਣ ਕੇ ਗਏ ਦੁਆਰਾ ਡੇਰਿਆਂ ਵਿੱਚ ਗਿਆਨ ਬ੍ਰਹਮਾਤਮ ਦਾਨ ਨਾ ਦੇਹੈ ਉੱਥੇ ਦੋ ਚਾਰ ਰਹਿਣਾ ਕਿਤੇ ਇੱਕ ਹਫ਼ਤਾ ਰਹਿਣਾ ਉਹ ਕੀ ਕਰਦੇ ਸੀ ਸਾਰੇ ਆਪਣੇ ਜਾਲ ਵਿੱਚ ਫਸਾਉਂਦੇ ਸੀਗੇ ਵੀ ਸਾਡੇ ਵਰਗਾ ਪਹਿਲਾਂ ਬਣ ਜਾ ਗਿਆਨ ਬ੍ਰਹਮਾਤਮ ਦਾਨ ਨਾ ਦੇ ਹੈ ਬ੍ਰਹਮ ਗਿਆਨ ਦਾ ਜਿਹੜਾ ਆਤਮਾ ਦਾ ਗਿਆਨ ਹੈ ਨਾ ਬ੍ਰਹਮ ਨਿਜਾਨੰਦ ਉਹ ਦਾਨ ਨਹੀਂ ਦਿੰਦੇ ਸੀ ਉਹਦੀ ਗੱਲ ਪ੍ਰੇਮਾ ਭਗਤੀ ਦੀ ਬੈਰਾਗ ਦੀ ਪ੍ਰੇਮ ਦੀ ਨਿਸ਼ਕਾਮ ਹਿਰਦੇ ਦੀ ਉਹ ਨਹੀਂ ਕੋਈ ਕਰਦਾ ਸੀ ਸਾਰਿਆਂ ਦੇ ਅੰਦਰ ਕੋਈ ਨਾ ਕੋਈ ਲਾਲਚ ਸੀ ਵੀ ਪਹਿਲਾਂ ਚੇਲਾ ਬਣਾਓ ਪਹਿਲਾਂ ਆਪਣਾ ਭੇਖ ਕਰੋ ਅੱਗੇ ਦੱਸਣਗੇ ਕਿਹੜੇ ਕਿਹੜੇ ਭੇਖਾਂ ਕੋਲ ਗਏ ਇਹ ਲਾਲਚ ਹੁੰਦਾ ਸੀ ਪਹਿਲਾਂ ਆਪਣਾ ਚੇਲਾ ਬਣਾਓ ਅਤੇ ਪਹਿਲਾਂ ਇਹਨੂੰ ਵਾਹਵੋ ਸਾਲ ਦੋ ਸਾਲ ਅਬਲੀ ਤਾਂ ਇੱਦੋਂ ਵੀ ਵੱਧ ਅਤੇ ਫਿਰ ਗੱਲ ਕਰਾਂਗੇ ਇਹ ਬਿਰਤੀ ਹੁੰਦੀ ਸੀ
1: ਭੇਖ ਰੇਖ ਦਾਨੀ ਬਿੜ ਚਾਹੇ
0: ਆਪਣੇ ਜਿਹੜੇ ਭੇਖ ਦੀ ਰੇਖ ਲਈ ਸੀ ਨਾ ਜਿਹੜੀ ਲਾਈਨ ਉਹ ਦੇਣੀ ਪ੍ਰਪੱਖ ਕੀਤੀ ਹੋਈ ਸੀ ਵੀ ਪਹਿਲਾਂ ਸਾਡੇ ਵਰਗਾ ਬਣ ਕੋਈ ਤਾਂ ਲੱਟ ਲੈਣੀ ਕੋਈ ਕਹਿੰਦਾ ਸੀ ਸਾਡੇ ਵਰਗਾ ਬਣ ਜਾ ਲਟਾ ਰੱਖਦੇ ਸੀ ਸੋ ਇਸ ਤਰੀਕੇ ਨਾਲ ਕੇਸਾਂ ਦਾ ਕੁਝ ਹਿੱਸਾ ਮੁੰਨ ਲੈਂਦੇ ਸੀ ਉਹਨੂੰ ਲੱਟ ਕਹਿੰਦੇ ਕੁਝ ਹਿੱਸਾ ਸਾਰੇ ਕੇਸ ਨਹੀਂ ਮੁੰਨਦੇ ਲੱਟ ਦੀ ਛਟਕਾ ਅਤੇ ਕੁਝ ਸਿਰ ਮੁੰਡਿਆ ਸਿਰ ਮੁੰਡੇ ਹੋ ਨਾ ਹਾਂ ਅਤੇ ਕਈ ਚਾਹੁੰਦਾ ਸੀ ਵੀ ਸਾਰਾ ਸਿਰ ਸਾਡੇ ਵਾਂਗ ਜਿਵੇਂ ਸਾਰਾ ਸਿਰ ਮਨਾ ਕੇ ਸੰਨਿਆਸੀ ਵੀ ਮਨਾਉਂਦੇ ਆ ਨਾ ਸੰਨਿਆਸੀ ਕੱਪੜੇ ਸਾਧੂਆਂ ਵਾਲੇ ਗੇਰੂ ਰੰਗੇ ਪਾਏ ਹੁੰਦੇ ਭਗਵੇਂ ਕੱਪੜੇ ਕੋਣ ਮੋਨ ਸਿਰ ਮੂੰਹ ਮੋਨਾ ਹੁਣ ਤਾਂ ਬੀੜੀਆਂ ਵੀ ਪੀ ਜਾਂਦੇ ਇੱਥੋਂ ਤੱਕ ਬੇੜਾ ਗਰਕ ਹੋਇਆ ਵਾ ਸਾਧੂ ਖਵਾ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕਿਹਾ ਸੀ ਕਹਾ ਭਇਓ ਜੋ ਮੂੰਡ ਮੁੰਡਾਇਓ ਭਗਵੋ ਕੀਨੋ ਭੇਸ ਮਨ ਰੇ ਗਹਿਓ ਨਾ ਗੁਰ ਉਪਦੇਸ਼ ਇਹ ਮਨਾ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਨਹੀਂ ਕੀ ਹੋ ਗਿਆ ਜੇ ਸਿਰ ਮੂੰਹ ਮਨਾ ਲਿਆ ਅਤੇ ਭਗਵੇਂ ਕੱਪੜੇ ਪਾ ਲਏ ਉਹ ਸਾਧ ਨਹੀਂ ਜਪਣਿਆ ਜਾਂਦਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹੋ ਜਿਹਿਆਂ ਨੂੰ ਇਉਂ ਕਿਹਾ ਸੀ ਸਾਹਮਣੇ ਆਉਣ 'ਤੇ ਜੋ ਪੂਰਬ ਦੀ ਯਾਤਰਾ 'ਤੇ ਮਹਾਰਾਜ ਗਏ ਸੀ ਬਾਣੀ ਵਿਚਾਰ ਕੇ ਉਪਦੇਸ਼ ਦਿੱਤਾ ਸੀ ਇਹੋ ਜਿਹੇ ਵੀ ਮਿਲੇ ਬਹੁਤ ਸੰਨਿਆਸੀ ਜਿਹੜੇ ਸੀ ਕਿਹਾ ਸਿਰ ਮੁੰਡਿਓ ਸਿਰ ਹੀ ਮੰਨਣਾ ਚਾਹੁੰਦੇ ਸੀ ਪਹਿਲਾਂ ਵੀ ਸਿਰ ਮਨਾ ਦੇ ਪਹਿਲਾਂ ਸਿਰ ਮੰਨਾਂਗੇ ਫੇਰ ਰੱਖਾਂਗੇ
1: ਕੋਈ
0: ਰੁਦਰਾਖੀ ਮਾਲਾ ਸ਼ਿਵਜੀ ਦਾ ਪਾਸ਼ਕ ਜੀ ਉੱਥੇ ਡੇਰੇ ਕਿਸੇ ਦੇ ਗਏ ਕਿ ਕੋ ਰੁਦਰਾਖ ਧਰਾਏ ਕੋਈ ਰੁਦਰਾਖੀ ਮਾਲਾ ਧਰਾਉ ਰੁਦਰ ਦੇ ਰੁੱਖ ਦੀ ਸੋ ਕਹਿੰਦਾ ਸੀ ਇਹ ਗਲਾਂ ਵਿੱਚ ਪਾ ਲਓ ਤ੍ਰੈ ਮੁੰਡਿਓ ਅਤੇ ਤਿੰਨ ਮੁੰਡਿਓ ਕਈ ਇਸ ਤਰੀਕੇ ਨਾਲ ਇਹ ਵੀ ਇੱਕ ਸ਼ੈਵੀ ਸ਼ਿਵਾ ਦਾ ਪੇਸ਼ ਕਰ ਰੁਦਰਾਖ ਬ੍ਰਿਸ਼ ਦੇ ਫਲਾਂ ਦੀ ਮਾਲਾ ਧਰਾ ਕੇ ਅਤੇ ਤਿੰਨ ਪੂਰੀਆਂ ਦੇ ਆਕਾਰ ਦਾ ਟੇਢੀ ਰੇਖਾ ਦਾ ਤਿਲਕ ਲਗਾਉਣਾ ਇਹਨੂੰ ਕਹਿੰਦੇ ਤ੍ਰੈ ਮੁੰਡਿਆਂ ਤਿੰਨ ਪ੍ਰਕਾਰ ਦੇ ਤਿੰਨ ਪੂਰੀਆਂ ਦੇ ਆਕਾਰ ਦਾ ਟੇਢੀ ਰੇਖਾ ਦਾ ਤਿੰਨ ਪੂਰੀਆਂ ਜੀਆਂ ਬਣਾ ਕੇ ਟੇਢੀ ਰੇਖਾ ਤਿਲਕ ਇਹ ਸ਼ਿਵਜੀ ਦੇ ਉਪਾਸ਼ਕ ਲਾਉਂਦੇ ਨੇ ਮੈਂ ਦੇਖਿਆ ਤਾਂ ਬਹੁਤ ਘੱਟ ਆ ਜਿਵੇਂ ਅਰਥ ਇੱਥੇ ਲਿਖਿਆ ਸੋ ਇਸ ਕਰਕੇ ਕੋਈ ਉਹ ਚਾਹੁੰਦਾ ਸੀ ਵੀ ਪਹਿਲਾਂ ਇਸ ਤਰ੍ਹਾਂ ਕਰ
1: ਛਾਪ ਦੁਆਰਕਾ ਕੰਠੀ ਕੰਠ
0: ਫਿਰ ਦੁਆਰਕਾ ਦੀ ਛਾਪ ਜਿਹੜੀ ਮੋਹਰ ਲਾਉਣੀ ਚਾਹੁੰਦੇ ਸੀ ਕੰਠੀ ਕੰਠ ਹੈ ਸੋ ਛਾਪ ਦੁਆਰਕਾ ਜਾਂ ਹਰਿਦੁਆਰ ਵਿੱਚ ਉੱਥੇ ਕੰਛੀ ਹਰਿਦੁਆਰ ਬਨਾਰਸ ਇੱਧਰ ਹੋਇਆ ਰਾਮਾਨੰਦ ਬੈਰਾਗੀ ਜਿਹਦੇ ਬਾਰੇ ਮਹਾਰਾਜ ਨੇ ਵੀ ਲਿਖਿਆ ਪੁਨ ਹਰ ਰਾਮਾਨੰਦ ਕੋ ਕਰਾ ਫਿਰ ਵਾਹਿਗੁਰੂ ਨੇ ਸਮੇਂ ਮੁਤਾਬਕ ਰਾਮਾਨੰਦ ਨੂੰ ਵੀ ਪੈਦਾ ਕੀਤਾ ਵਾ ਭੇਖ ਬੈਰਾਗੀ ਕੋ ਜਿਨ ਧਰਾ ਸ਼੍ਰੀ ਦਸਮ ਗ੍ਰੰਥ ਸਾਹਿਬ ਮਹਾਰਾਜ ਫਰਮਾਨ ਜਿਹਨੇ ਬੈਰਾਗੀਆਂ ਦਾ ਭੇਖ ਧਾਰਨ ਕੀਤਾ ਤਿਆਗੀ ਬੈਰਾਗੀ ਕੁਝ ਨਹੀਂ ਗ੍ਰਹਿਣ ਕਰਦਾ ਸਵਾਏ ਕੱਪੜਿਆਂ ਤੋਂ ਭੋਜਨ ਤੋਂ ਮਾਲਾ ਪਾ ਲਈ ਕੰਠੀ ਕੰਠ ਕੰਠ ਕੀ ਡਾਰੀ ਪ੍ਰਭ ਕੀ ਰੀਤ ਪ੍ਰੀਤ ਨਾ ਵਿਚਾਰੀ ਅਤੇ ਗਲ ਵਿੱਚ ਇਹਨੇ ਮਾਲਾ ਪਾਈਆਂ ਸੀ ਲੱਕੜ ਦੀਆਂ ਕੰਠੀ ਕੰਠ ਕਾਠ ਕੀ ਡਾਰੀ ਲੱਕੜ ਦੀਆਂ ਮਾਲਾ ਬਣਾ ਬਣਾ ਪਾ ਛੱਡੀਆਂ ਸੀ ਪ੍ਰਭ ਕੀ ਰੀਤ ਪਰ ਪ੍ਰਭ ਕੀ ਪ੍ਰੀਤ ਰੀਤ ਨਾ ਵਿਚਾਰੀ ਪ੍ਰਭੂ ਦੀ ਪ੍ਰੇਮ ਵਾਲੀ ਰੀਤੀ ਇਹਨੇ ਵੀ ਨਹੀਂ ਵਿਚਾਰੀ ਦਿੱਤੀ ਐਸਾ ਜਿਹੜਾ ਇਹ ਜਿਹੜਾ ਰਾਮਾਨੰਦ ਸੀ ਛਾਪ ਦੁਆਰਕਾ ਕੰਠੀ ਕੰਠ ਇਹ ਵੀ ਹੋਇਆ ਵੀ ਦੁਆਰਕਾ ਦੀ ਛਾਪ ਜਿਹੜੀ ਕੰਠੀ ਗਲੇ ਵਿੱਚ ਲੱਕੜ ਦੀ ਜਿਹੜੀ ਲੱਕੜ ਦੀ ਮਾਲਾ ਕੰਠ ਗਲੇ ਵਿੱਚ ਕਹਿੰਦੇ ਮੇਰੇ ਪਾਉਂਦੇ ਸੀ ਵੀ ਇਹ ਪਾ ਲਾ ਜਦੋਂ ਉਹਨਾਂ ਕੋਲ ਗਏ ਬੈਰਾਗੀਆਂ ਕੋਲ ਰਾਮਾਨੰਦ ਦੇ ਚੇਲਿਆਂ ਕੋਲ ਕੋਈ ਕਹਿੰਦਾ ਸੀ ਵੀ ਇਸ ਤਰ੍ਹਾਂ ਸਾਰੇ ਸਰੀਰ 'ਤੇ ਵੀ ਫੇਰ ਗੱਲ ਬਣੇਗੀ ਬ੍ਰਹਮ ਗਿਆਨ ਹੋਵੇਗਾ ਤੈਨੂੰ ਵਿਦਿਆ ਤਾਂ ਦੇਵਾਂਗੇ ਬ੍ਰਹਮ ਵਿਦਿਆ ਵੀ ਗਿਆਨ ਸਿੰਘ ਬੱਚਾ ਤੂੰ ਇਸ ਤਰ੍ਹਾਂ ਕਰ ਬਈ ਕਹਿ ਧਰੋ ਖਾਕ ਇਮਸੰਠ ਸਾਰੇ ਸਰੀਰ 'ਤੇ ਸਿਰ ਮੂੰਹ ਮਨਾ ਕੇ ਭਗਵੇਂ ਕੱਪੜੇ ਨਾ ਪਾਈ ਅਤੇ ਆਪਣੇ ਸਾਰੇ ਸਵਾਹ ਮਲ ਲਾ ਸਾਰੇ ਸਰੀਰ 'ਤੇ ਸਵਾਹ ਮਲ ਲਾ ਸਵਾ ਨਾ ਕਾਲਾ ਛਾ ਬਣ ਜਾ
1: ਹੁਕਮ ਦੱਸ ਮੈਂ ਗੁਰ ਕਾ ਸਿੰਘ ਮੈਂ ਹਾਂ
0: ਸੋ ਇਸ ਕਰਕੇ ਕਹਿੰਦੇ ਵੀ ਮੈਨੂੰ ਆਪੋ ਆਪਣੇ ਭੇਖਾਂ ਦੇ ਵਿੱਚ ਹੀ ਸਾਰੇ ਪਸਾਉਣਾ ਚਾਹੁੰਦੇ ਸੀ ਅਤੇ ਹੁਤੋਂ ਦਸਮ ਗੁਰ ਕਾ ਸਿੰਘ ਮੈਂ ਹੂੰ ਪਰ ਮੈਂ ਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸਰਬੰਸ ਦਾਨੀ ਸੋ ਪਿਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਬੱਚੇ ਵਾਰ ਕੇ ਸਿੱਖੀ ਦਿੱਤੀ ਸਾਨੂੰ ਪੁੱਤਰ ਬਣਾਇਆ ਆਪਦੇ ਮੈਂ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਿਆਰਾ ਸਿੰਘ ਸੀ ਮੈਂ ਨਹੀਂ ਚਾਹੁੰਦਾ ਸੀ ਵੀ ਮੈਂ ਆਪਣੇ ਅਕਬੀ ਰੋਮ ਦੀ ਬੇਅਦਬੀ ਕਰਾਂ ਆਪਣੇ ਸਰੀਰ ਤੋਂ ਦੂਰ ਕਰਾਂ ਕੇਸ ਮੂੰਹ ਮਨਾਵਾਂ
1: ਸੰਤ ਨਿਰਮਲੇ ਫਿਰ ਜਦ ਵੇਖੇ
0: ਜਦੋਂ ਫਿਰ ਮੈਂ ਘੁੰਮਦੇ ਘੁਮਾਉਂਦੇ ਨੇ ਸੰਤ ਨਿਰਮਲੇ ਸਾਧੂ ਵੇਖੇ
1: ਧੀਰਜ ਤਾਂ ਹਾਂ ਧੀਰਜ ਧੀਰਜ ਤਹ ਇਮ ਆਇਬ ਸਿੱਖੇ।
0: ਉੱਥੇ ਮੈਨੂੰ ਫਿਰ ਧੀਰ ਜਾਈ ਕੁਝ, ਮੇਰਾ ਮਨ ਖੜਾ। ਮਹਾਂਪੁਰਖਾਂ ਨਿਰਮਲਿਆਂ ਦੀ ਸੰਗਤ ਵਿੱਚ ਜਾ ਕੇ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਚੱਲੇ ਸੀ ਨਿਰਮਲੇ ਵੀ, ਇਹ ਅੰਮ੍ਰਿਤਧਾਰੀ ਵੀ ਸੀ, ਸਾਰੇ ਤਰ੍ਹਾਂ ਦੀ ਮਰਿਆਦਾ ਇਹਨਾਂ ਕੋਲ ਸੀ। ਭਾਵੇਂ ਅੱਡੋ ਅੱਡ ਕਈ ਇਹਨਾਂ ਦੇ ਸਾਖਾਂ ਬਣ ਗਈਆਂ ਸੀ, ਕਈ ਨਹੀਂ ਮਰਿਆਦਾ ਪੂਰੀ ਰੱਖਦੇ, ਪਰ ਕਈ ਹੁਣ ਵੀ ਨਿਰਮਲੇ ਸੰਤ ਪੂਰੇ ਪੰਜ ਕਕਾਰੀ ਰਹਿਤ ਮਰਿਆਦਾ ਸਾਰੀ ਰੱਖਦੇ ਨੇ। ਲਿਬਾਸ ਬਾਣਾ ਭਾਵੇਂ ਆਪਣਾ ਉਹ ਹੀ ਭਗਵਾਂ ਹੀ ਸੋ ਰੱਖਦੇ ਨੇ, ਵਿਦਵਾਨ ਵਿੱਦਿਆ ਪੜ੍ਹਦੇ ਨੇ, ਇੰਦਰੀਆਂ ਨੂੰ ਸਾਧਦੇ ਨੇ। ਅਤੇ ਇਹ ਕਰਕੇ ਧੀਰ ਜਿਤੈਮ ਆਇਓ ਬਸੇਖ, ਉੱਥੇ ਫਿਰ ਮੈਨੂੰ ਧੀਰ ਜਾਇਆ ਕੁਝ, ਮੇਰਾ ਮਨ ਖੜੋਤਾ।
1: ਇੱਕ ਤਾਂ ਆਤਮ ਗਿਆਨ ਦ੍ਰਿੜਾ ਹੈ,
0: ਇੱਕ ਤਾਂ ਇਹ ਗੱਲ ਮੈਨੂੰ ਮਿਲੀ ਵੀ ਆਤਮਾ ਦਾ ਗਿਆਨ ਪ੍ਰਪੱਖ ਕਰਾਉਂਦੇ ਨੇ ਜਿੰਨੇ ਸੈਸ਼ ਨੇ ਵਿਦਿਆਰਥੀ, ਉਹਨਾਂ ਨੂੰ ਆਤਮਕ ਧਾਰਮਿਕ ਵਿੱਦਿਆ ਗ੍ਰੰਥ ਪੜ੍ਹਾਉਂਦੇ ਨੇ, ਕਥਾ ਸਿੱਖਣ ਵਾਲੇ ਸੋਹਣੇ ਗ੍ਰੰਥ, ਜਿਨ੍ਹਾਂ ਤੋਂ ਆਤਮਾ ਦੇ ਵਿਸ਼ੇ ਦਾ ਨਿਰਣਾ ਹੁੰਦਾ ਵਾ। ਬੁੱਧੀ ਆਤਮ ਵਿਛੈਣੀ ਹੁੰਦੀ ਹੈ, ਪਹਿਲਾਂ ਚੰਚਲ ਮਤ ਖਤਮ ਹੋ ਜਾਂਦੀ ਹੈ, ਆਤਮ ਵਿਛੈਣੀ ਬੁੱਧੀ ਬਣ ਜਾਂਦੀ ਹੈ ਆਨੰਦ ਵਾਲੀ ਟਿਕਾ ਵਾਲੀ, ਫਿਰ ਕਮਾਈ ਕਰਦੇ ਨੇ। ਇੱਕ ਤੋਂ ਆਤਮ ਗਿਆਨ ਦੜੈ ਹੈ, ਇੱਕ ਤਾਂ ਆਤਮਾ ਦੇ ਵਿਸ਼ੇ ਦਾ ਨਿਰਣਾ ਕਰਾਉਂਦੇ, ਗਿਆਨ ਪ੍ਰਪੱਖ ਕਰਾਉਂਦੇ ਹਨ, ਇਹ ਚੀਜ਼ ਮੈਂ ਵੇਖੀ।
1: ਦੂਜੀ
0: ਜਿਹੜੀ ਬ੍ਰਹਮ ਵਿੱਦਿਆ, ਉਹ ਸੰਸਾਰ ਦੀ ਵੇਦਾਂ ਸ਼ਾਸਤਰਾਂ ਤੋਂ ਲੈ ਕੇ ਸਾਰੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਰਥ, ਹੋਰ ਸਾਰੀ ਵਿੱਦਿਆ ਬਹੁਤ ਪੜ੍ਹਾਉਂਦੇ ਹਨ, ਮਿਹਨਤ ਕਰਾਉਂਦੇ ਨੇ। ਤੀਜਾ ਗੁਣ ਵੇਖਿਆ ਮੈਂ, ਦੋ ਤੇ ਵੱਡੇ ਗੁਣ ਸੀ, ਤ੍ਰਿਤੀਏ ਰੇਖ ਨਾ ਭੇਖ ਸ਼ਰ੍ਹਾ ਕੀ, ਤੀਜੀ ਉਹਨਾਂ ਦੀ ਸ਼ਰ੍ਹਾ ਦੀ, ਉਹਨਾਂ ਦੇ ਅਸੂਲਾਂ ਦੀ, ਭਾਵੇਂ ਆਪ ਕੋਈ ਕਿਹੋ ਜਿਹਾ ਮਰਜ਼ੀ ਹੋਵੇ, ਜਿਵੇਂ ਮਰਜ਼ੀ ਦਾ ਲਿਬਾਸ ਉਹਨਾਂ ਪਾਇਆ ਆਪਣਾ ਭਾਵੇਂ, ਉਹ ਜਿਹੜੀ ਉਹਨਾਂ ਦੀ ਸ਼ਰ੍ਹਾ ਦੀ ਮਰਿਆਦਾ ਦੀ ਜਿਹੜੀ ਰੇਖ ਸੀ, ਭੇਖ ਭੇਖ ਦੀ ਰੇਖ ਸੀ, ਉਹ ਨਹੀਂ ਮਾਰਦੇ ਸੀ, ਉਹ ਮੇਖ ਨਹੀਂ ਠੋਕਦੇ ਸੀ, ਉਹ ਸੋ ਕਿੱਲ ਨਹੀਂ ਗੜਦੇ ਸੀ ਵੀ ਜੇ ਤੂੰ ਆ ਗਿਆ ਤਾਂ ਹੁਣ ਪਹਿਲੀ ਸ਼ਰਤ ਆ ਹੈ ਸਾਡੇ ਵਰਗਾ ਬਣਨਾ ਪਊ ਬਾਹਰੋਂ, ਨਹੀਂ ਉਹ ਕਹਿੰਦੇ ਸੀ ਭਾਈ ਜੇ ਜਗਿਆਸੂ ਬਿਰਤੀ ਆਇਆ ਤਾਂ ਵਿੱਦਿਆ ਸਿੱਖ, ਆਪਦੀ ਝੋਲੀ ਭਰ ਕੇ ਜਾ, ਜਿਵੇਂ ਦਾ ਰਹਿਣਾ ਉਵੇਂ ਰਹਿ।
1: ਚਤੁਰਥ ਕੈਦ ਨਾ ਕਿਸੇ ਤਰ੍ਹਾਂ ਕੀ,
0: ਚੌਥੀ ਗੱਲ ਵੀ ਕਿਸੇ ਤਰ੍ਹਾਂ ਦੀ ਕੋਈ ਬੰਧਚ ਨਹੀਂ ਸੀ, ਕੋਈ ਕੈਦ ਨਹੀਂ ਸੀ, ਕੋਈ ਸਖਤੀ ਨਹੀਂ ਸੀ।
1: ਪੰਚਮ ਕੇਸ ਵੇ ਸਹੀ ਰਹਿ,
0: ਪੰਜਵਾਂ ਜਿਹੜਾ ਉਹ ਕਹਿੰਦੇ ਸੀ ਵੀ ਆਪਣੇ ਸਹੀ ਸਲਾਮਤ ਕੇਸ ਕੇਸਾ ਧਾਰੀ ਲਿਬਾਸ ਵਿੱਚ ਵੀ ਤੂੰ ਰਹਿ ਸਕਦਾ ਵਾ, ਇੱਥੇ ਰਹਿ ਕੇ ਤੂੰ ਵਿੱਦਿਆ ਪੜ੍ਹ, ਇਹ ਤੇਰੇ ਕੇਸਾਂ ਨੂੰ ਕੋਈ ਆਂਚ ਨਹੀਂ ਆਵੇਗੀ, ਕੋਈ ਨਹੀਂ ਤੈਨੂੰ ਕਹੇਗਾ ਵੀ ਸਿਰ ਮੂੰਹ ਮਨਾ
1: ਲੈ। ਛੇਵਾਂ
0: ਗੁਣ ਇਹ ਸੀ ਵੀ ਗੁਰੂ ਨਾਨਕ ਦੇਵ ਜੀ ਦੀ ਮਤ ਵਾਂਗ, ਕਿਉਂਕਿ ਬੰਦਾ ਹੱਠ ਨਾਲ ਨਹੀਂ ਰਹਿ ਸਕਦਾ, ਨਿਰਮਲੇ ਪੰਥ ਵਿੱਚ ਵੀ ਹੱਠ ਨਾਲ ਤੇ ਰਹਿ ਨਹੀਂ, ਕਾਮ ਜਿੱਤਿਆ ਨਹੀਂ ਜਾਂਦਾ ਹੈ, ਇਹ ਸਾਧੂਆਂ ਦੇ ਅਸੂਲ ਤੇ ਵੀ ਜੇ ਕਿਸੇ ਨੇ ਭਾਈ ਗ੍ਰਹਿਸਥੀ ਹੋਣਾ ਤੇ ਹੋ ਸਕਦਾ। ਵਿੱਦਿਆ ਪੜ੍ਹੋ, ਵਿੱਦਿਆ ਤੀਜਾ ਨੇਤਰ ਆ ਸੰਸਾਰ ਵਿੱਚ, ਵਿੱਦਿਆ ਪੜ੍ਹਨੀ ਅਤੀ ਜ਼ਰੂਰੀ ਹੈ ਹਰੇਕ ਮਨੁੱਖ ਵਾਸਤੇ, ਉਹਨਾਂ ਦੇ ਅਸੂਲ ਸਾਧੂਆਂ ਦੇ। ਅਤੇ ਉਹ ਕਹਿੰਦੇ ਸੀ ਵੀ ਜੇ ਤੁਹਾਡਾ ਮਨ ਨਹੀਂ ਕਾਬੂ ਤਾਂ ਫਿਰ ਤੁਸੀਂ ਵਿੱਦਿਆ ਪੜ੍ਹ ਕੇ ਭਾਵੇਂ ਵੱਡੀ ਵੀ ਉਮਰ ਹੋ ਜੇ, ਵਿੱਦਿਆ ਪੜ੍ਹੋ ਪਹਿਲਾ ਗੁਣ ਅਤੇ ਫਿਰ ਆਪਣਾ ਗ੍ਰਹਿਸਥ ਧਰਮ ਨੂੰ ਸੁਧਾਰਨ ਕਰ ਲਓ। ਇਹ ਵੀ ਜਿਹੜੀ ਛੇਵਾਂ ਗੁਣ ਕਹਿੰਦੇ ਇਹ ਸੀ ਉਹਨਾਂ ਦਾ ਸਾਧੂਆਂ ਦਾ ਵੇਖਿਆ, ਇਹ ਨਹੀਂ ਵੀ ਹੁਣ ਉੱਥੇ ਪ੍ਰਣ ਕਰਾ ਲੈਣਾ, ਕਈ ਇਹੋ ਜਿਹੇ ਹੁਣ ਵੀ ਡੇਰੇ ਨੇ ਜਿਹੜੇ ਪ੍ਰਣ ਕਰਾਉਂਦੇ ਵਿਦਿਆਰਥੀਆਂ ਤੋਂ, ਵੇਖੋ ਇਹੋ ਜਿਹੇ ਵੀ ਡੇਰੇ ਨੇ ਜਿਹੜੇ ਪ੍ਰਣ ਕਰਾਉਂ ਵਿੱਦਿਆ ਵੀ ਸਾਰੀ ਉਮਰ ਪਹਿਲਾਂ ਸਹੁੰ ਖਾਓ ਉੱਥੇ ਲਿਜਾ ਕੇ ਵੀ ਵਿਆਹ ਨਹੀਂ ਕਰਾਉਣਾ, ਇਹੀ ਕੰਮ ਕਰਨਾ, ਇਹੀ ਪ੍ਰਚਾਰ ਕਰਨਾ ਸਾਡੇ ਵਾਲਾ ਬਣਾ ਪਾ ਕੇ, ਇਹੋ ਜਿਹੇ ਵੀ ਹੈਗੇ ਨੇ। ਸੋ ਇਸ ਕਰਕੇ ਖਸਟਮ ਜਬ ਚਾਹੇ ਗ੍ਰਹਿਸਥੀ ਥੈ ਹੈ, ਛੇਵਾਂ ਜਦੋਂ ਜਦੋਂ ਚਾਹੇ ਅਤੇ ਮਨ ਦੇ ਹੱਥ ਨਾਲ ਕਾਮ ਨਹੀਂ ਜਿੱਤਿਆ ਜਾਂਦਾ ਅਤੇ ਉਦੋਂ ਗ੍ਰਹਿਸਥ ਧਰਮ ਨੂੰ ਧਾਰਨ ਕਰ ਸਕਦਾ ਹੈ।
1: ਤਰਕ ਨਾ ਫਰਕ ਕੋਈ ਇਸ ਮਾਹੇ,
0: ਇਹਦੇ ਵਿੱਚ ਕੋਈ ਤਰਕ ਫਰਕ ਨਹੀਂ ਉਹਨਾਂ ਨੇ ਰੱਖਿਆ ਸੀ, ਕੋਈ ਤਰਕ ਨਹੀਂ ਮਾਰਦਾ ਸੀ, ਗ੍ਰਹਿਸਥੀਆਂ ਦੀ ਨਿੰਦਿਆ ਨਹੀਂ ਸੀ ਉੱਥੇ ਜਿਵੇਂ ਯੋਗੀ ਕਰਦੇ ਸੀ। ਅਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਫਿਰ ਸੁਣਾਈਆਂ ਸੀ ਭੰਗਰਨਾਥ ਵਰਗਿਆਂ ਨੂੰ ਖਰੀਆਂ ਖਰੀਆਂ, ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੀ ਹੋਏ ਅਤੀਤ ਗ੍ਰਹਿਸਥ ਤੱਜ ਫਿਰ ਉਹਨ ਹੋ ਕੇ ਘਰ ਮੰਗਣ ਜਾਈ, ਨਾਨਕ ਆਖਿਆ ਭੰਗਰਨਾਥ ਤੇਰੀ ਮਾਂ ਕੁਚੱਜੀ ਆਹੀ, ਇਹਨੇ ਮਹਾਰਾਜ ਨੇ ਬਚਨ ਕੀਤੇ ਮੂੰਹ 'ਤੇ। ਸੱਚੇ ਪਾਤਸ਼ਾਹ ਜੀ ਨੇ ਕਿਹਾ ਭੰਗਰਨਾਥ तेनू गुरु जरा मां ना सिक्ख्या देने वाली गुरु वो कुचजी मिली है मेनू जाप दी कुचजी कुचज चज नहीं सी उन्हों नानक आख्या भंगर ना तेरी माओ कुचजी आ ही तेरा गुरु उस्ताद नहीं तेनू सही मिलया गृहस्थियां दे घर पैदा हुए अतीत गृहस्थ तज पैदा गृहस्थ विचों हुए हो सो जरिया गृहस्थ आ तुहानू संसार विखाउण दा जन्म देण दा ते फिर अतीत हो के छड़ के उन्हें फिर उन्होंने घर मंगण जे इन्ना ही है ईरखा गृहस्थ नाल ते फिर उन्होंने घर मंगण के जां फिर ठूठे चाके उन्होंने जाके अलख अलख कहिंदे हो मंग के खांदे हो कुछ ते शर्म करो भंगरनाथ नीवी पवा दिती सचे पातशाह ने चल साफ बटाले इस करके निर्मले साधु जिहड़े गुरु नानक दे मत नाल गुरु गोबिंद सिंह साहब जी दी मर्यादा नूं जिन्हां धारण कीता वा वो साधु नहीं तरकां मारदे सी कोई वो कहिंदे भाई कमाई करो जे कोई ठीक है जे कोई आपदा पग जूगा जिन्हें मन काबू कर लिया अभ्यास करके कमाई करके वो ठीक है और रहो साडे वांग नहीं तो अपना असी नहीं किसी तर्क मार तर्क ना फर्क कोई इस मैं है कोई कोई भी कहिंदे कोई गृहस्थी उत्थे विद्या पढ़ के हो जाए कोई ना होवे ये कोई तर्क फर्क उन्होंने नहीं सी
1: अब हाथ में मद करा हूं
0: दोने हाथों में लड्डू कहिंदा रहिंदे सी मैं देखिया भी दोनों हाथों में लड्डू है इन्हां दी संगत करके तो रब दे प्यारियां दी भी जे आपां ब्रह्म विद्या पढ़ ली कृपा होगी विराग प्रपक हो गया हिरदे विच मन ने विकार छड़ते ते ये लैण ही रखांगे आनंद आ ते जे ना टिकया ते फिर गृहस्थ धर्म प्रवेश कर लांगे ते विद्या भी कोले रहूगी विद्वान भी दुनिया भी पूजूगी ते फिर आपां दूजा गृहस्थ आश्रम भी प्रवेश कर दो हाथों में लड्डू मैं वेखे
1: सतवें दसवें गुरु की सिक्खी
0: सतवां पॉइंट कहिंदे भी दसवें गुरु गुरु गोबिंद सिंह साहब जी की जो सिक्खी है सी
1: बनी रहेगी निश्चा तिखी
0: मैं देखिया भी इत्थे जो तिखी सिक्खी है ना जो पंजां ककारां दी रहत रखनी चार बजर करहतां दा त्याग पंज बाणियां दा घट तों घट नितनेम होर सो ये जड़ा है होर सिक्खी जड़ी तिखी है सिक्खी भी बनी रहेगी जड़ी साड़ी कुलां चाहुंदी है सचे पातशाह शहीदियां होईयां वड्डियां वडेरियां दियां ते गुरु गोबिंद सिंह साहब जी दी खुशी है जो
1: अष्टम बसन एक खाए जो यामां
0: अठवां जड़ा इत्थे बस्तर इन्हां ने कखाए गेरू रंगे भगवे जेड़े पाए हुए ने
1: सो पी तरे ना तारे पामे
0: सो भावे अपनी खुशी मुताबक भावे ये उहदी खुशी है विद्यार्थी दी भी वह धारण करे जा ना धारण करे भी ये भी नहीं कहिंदे निर्मले साधु सी कहिंदे सी भी साडे वांग भाई हुण तू आ जिहड़े कपड़े संसारी पाए हुए ने ये ला के परे मार ते पहला साडा चूड़ा पा ये भी कहिंदे कखाए वस्त्र भी नहीं धारण ਭਾਵੇਂ ਇਹ ਧਾਰਨ ਕਰੋ ਜੇ ਚਾਹੇ ਨਾ ਕਰੋ
1: ਰਾਜ ਯੋਗ ਪੀ ਭੋਗ ਮੋਖ ਲੋ
0: ਤੇ ਰਾਜ ਯੋਗ ਵੀ ਮਿਲਦਾ ਸੀ ਤੇ ਭੋਗ ਮੋਖ ਲੋ ਪਦਾਰਥ ਤੇ ਮੁਕਤੀ ਤੱਕ ਜੋ ਵਿਦਿਆ ਹੈ
1: ਬਿਰਤ ਵਿਵੇਕ ਵਿਚਾਰ ਤੋਖ ਲੋ
0: ਸੋ ਬਿਰਤ ਵਿਵੇਕ ਵਿਚਾਰ ਤੋਖ ਲੋ ਇਹ ਭਾਵੇਂ ਕਿਰਪਾ ਸੀ ਵਿਚਾਰ ਤੇ ਸੰਤੋਖ ਗਿਆਨ ਬ੍ਰਿਤੀ ਆਦਿ ਗੁਣ ਹਨ ਮੈਂ ਦੇਖਿਆ ਬਿਰਤ ਵਿਵੇਕ ਵਿਵੇਕ ਵਾਲੀ ਬਿਰਤੀ ਵਿਚਾਰ ਵਾਲੀ ਗਿਆਨ ਵਾਲੀ ਵਿਚਾਰ ਤੋਖ ਲਓ ਐਸੇ ਸੁਹਰੇ ਆਦਿ ਗੁਣ ਸੀ ਸੰਤੋਖ ਆਦਿਕ ਸਬਰ ਸੰਤੋਖ ਸਭ ਤੋਂ ਪਹਿਲਾਂ ਵਿਦਿਆ ਪੜ੍ਹਨ ਵੇਲੇ ਕੋਈ ਹੋਰ ਖਾਸ ਲਾਲਚ ਤ੍ਰਿਸ਼ਨਾ ਨਹੀਂ ਚਾਹੀਦੀ ਵਿਦਿਆਰਥੀ ਦੇ ਹਰਦੇ ਪਹਿਲਾਂ ਸੰਤੋਖ ਸੋ ਇਸ ਤਰੀਕੇ ਨਾਲ ਵਿਦਿਆਰਥੀ ਨੂੰ ਤਨ ਦੇ ਕੱਪੜਿਆਂ ਤੱਕ ਅਤੇ ਭੋਜਨ ਛਕਣ ਤੱਕ ਇਹ ਇੰਨਾ ਹੀ ਸਿਰਫ ਚਾਹੀਦਾ ਹੈ ਲੋੜ ਇਛਕਾਮ ਹੋ ਕੇ ਸੁੱਧ ਹਿਰਦੇ ਨਾਲ ਸੇਵਾ ਸਿਮਰਨ ਕਰਦਾ ਵਿਦਿਆਰਥੀ ਵਿੱਦਿਆ ਪੜ੍ਹੇ ਇਹ ਰੂਲ ਹੁੰਦਾ ਮਹਾਤਮਾ ਦੇ ਡੇਰਿਆਂ ਵਿੱਚ ਨਿਰਮਲਿਆਂ ਦੇ ਬਿਰਤ ਵਿਵੇਕ ਸੰਤੋਖ ਵਾਲੀ ਸਭ ਤੋਂ ਪਹਿਲਾਂ ਬਿਰਤੀ ਖਾਣ ਵਿੱਚ ਵੀ ਲੱਭ ਨਹੀਂ ਹੁੰਦਾ ਸੀ ਲਾਲਚ ਇਹੋ ਜਿਹਾ ਬਣਿਆ ਲੰਗਰ ਉਹ ਸਾਰਿਆਂ ਨੇ ਛਕਣਾ ਵਾ ਇੱਕ ਤੋਂ ਵੱਢ ਰੁੱਖਾ ਮਿੱਸਾ ਜੋ ਜਿਹੋ ਜਿਹਾ ਬਣਿਆ ਬਿਰਤ ਵਿਵੇਕ ਵਿਚਾਰ ਤੋਖ ਲਓ ਸੰਤੋਖ ਅਤੇ ਬਿਰਤ ਵਿਵੇਕ ਵਾਲੀ ਵਿਵੇਕ ਬਿਬ ਦੋ ਹੁੰਦੇ ਨੇ ਬਿਬ ਦੋ ਤੋਂ ਏਕ ਦੋ ਨੇ ਸੋ ਬ੍ਰਹਮ ਅਤੇ ਮਾਇਆ ਪਹਿਲਾਂ ਬ੍ਰਹਮ ਹੈ ਅਕਾਲ ਪੁਰਖ ਜੀ ਨੇ ਸਾਰਾ ਪਸਾਰਾ ਪਸਰਿਆ ਇੱਕ ਦਾ ਪਸਾਰਾ ਹੈ ਇੱਕ ਤੋਂ ਹੀ ਸਾਰਾ ਪਸਰਿਆ ਪੰਜਾਂ ਤੱਤਾਂ ਤੋਂ ਉਹਦੇ ਫੁਰਨੇ ਤੋਂ ਬਣਿਆ ਦੂਜੀ ਮਾਇਆ ਬ੍ਰਹਮ ਤੇ ਮਾਇਆ ਦੋ ਨੇ, ਦੋਵੇਂ ਜੁਆਇੰਟ ਨੇ। ਜਦੋਂ ਬ੍ਰਹਮ ਅਕਾਲ ਪੁਰਖ ਨੂੰ ਫੁਰਨਾ ਆਉਂਦਾ ਵਾ, ਐਸਾ ਸਮਾਂ ਵੀ ਹੁੰਦਾ ਅਰਬਾਂ ਖਰਬਾਂ ਸਾਲ ਜਦੋਂ ਕੁਝ ਵੀ ਨਹੀਂ ਹੁੰਦਾ ਏ, ਇਹ ਬਹੁਤ ਵਾਰ ਪਸਾਰਾ ਬਣਦਾ ਤੇ ਢਹਿੰਦਾ ਏ, ਰੌਣਕਾਂ ਜਿਹੜੀਆਂ ਜਹਾਜ਼ ਉੱਡਦੇ ਕਈ ਕੁਛ, ਇਹ ਬਹੁਤ ਵਾਰ ਬਣਦਾ ਏ, ਕਈ ਵਾਰ ਪਸਰਿਓ ਪਾਸਾਰ ਕਈ ਵਾਰ ਮਹਾਰਾਜ ਕਹਿੰਦੇ ਸੁਖਮਨੀ ਸਾਹਿਬ, ਇਹ ਬਣਦਾ ਤੇ ਢਹਿੰਦਾ ਰਹਿੰਦਾ ਸਾਧ ਸੰਗਤ ਜੀ। ਇਸ ਤਰੀਕੇ ਨਾਲ ਫਿਰ ਇਹ ਜਿਹੜਾ ਉਦੋਂ ਬਣਦਾ ਸਭ ਤੋਂ ਪਹਿਲਾਂ ਕਿੰਨਾ ਸਮਾਂ, ਫਿਰ ਜੋ ਸਾਰਾ ਸਿਮਟ ਲੈਂਦਾ, ਧੁੰਦੂਕਾਰ ਹੁੰਦਾ, ਨਾ ਸੂਰਜ ਨਾ ਚੰਦਰਮਾ, ਦਿਨ ਰਾਤ ਹੁੰਦੇ ਨਹੀਂ, ਇੱਕ ਰਸ ਹਨੇਰਾ ਹੀ ਹੁੰਦਾ, ਕੁੱਪ ਹਨੇਰਾ ਛਾਇਆ, ਅਰਬਦ ਨਰਬ ਧੁੰਦੂਕਾਰਾ, ਅਰਬਾਂ ਖਰਬਾਂ ਧੁੰਦੂਕਾਰ ਹੀ ਰਹਿੰਦਾ, ਕੁਝ ਵੀ ਨਹੀਂ ਹੁੰਦਾ। ਧਰਨ ਨਾ ਗਗਨਾ ਹੁਕਮ ਨਾ ਪਾਰਾ, ਨਾ ਧਰਤੀ ਨਾ ਆਕਾਸ਼, ਸੂਰਜ ਚੰਦ ਕੁਛ ਨਹੀਂ ਹੁੰਦਾ। ਫਿਰ ਉਹ ਆਪਣਾ ਫੁਰਨਾ ਕਰਦਾ, ਆਪ ਵਾਹਿਗੁਰੂ ਹੁੰਦਾ, ਸੂਖਸ਼ਮ ਰੂਪ ਜੋਤ ਰੂਪ ਸਾਰੇ ਪਰਿਪੂਰਨ, ਐਸਾ ਆਪਣੀ ਮੌਜ, ਫਿਰ ਮਾਇਆ ਨੂੰ ਬ੍ਰਹਮ ਫੁਰਨਾ ਕਰਦਾ ਵਾ। ਸੁਨ ਸਮਾਧੀ ਵਿੱਚੋਂ, ਸੁਨ ਅਫੁਰ ਸਮਾਧੀ ਵਿੱਚੋਂ ਫੁਰਨਾ ਕਰਦਾ, ਮੈਨੂੰ ਇੱਕ ਤੋਂ ਮੈਂ ਬਹੁਤੇ ਹੋਵਾਂ, ਫਿਰ ਮਾਇਆ ਨੂੰ ਗ੍ਰਹਿਣ ਕਰਦਾ। ਮਾਇਆ ਦਾਸੀ ਹੈ ਉਹਦੀ, ਬ੍ਰਹਮ ਅਤੇ ਮਾਇਆ ਦੂਜੀ ਪ੍ਰਬਲ ਸ਼ਕਤੀ, ਮਾਇਆ ਨੂੰ ਗ੍ਰਹਿਣ ਕਰ ਲੈਂਦਾ, ਫਿਰ ਪਸਾਰਾ ਪਸਰਦਾ ਵਾ। ਇਸ ਕਰਕੇ ਵਿਵੇਕ ਦੋਵਾਂ ਤੋਂ ਇੱਕ ਦਾ ਨਿਸ਼ਚਾ ਕਰਨਾ ਹੈ, ਮਾਇਆ ਨੂੰ ਤਿਆਗ ਦੇਣਾ। ਮਾਇਆ ਸੰਸਾਰ ਝੂਠਾ ਨਾਸਵੰਤ ਹੈ, ਬ੍ਰਹਮ ਸਦੀਵ ਕਾਲ ਹੈ, ਉਹਦੀ ਹੀ ਆਤਮਾ ਅੰਦਰ ਸੂਖਸ਼ਮ ਜੋਤ ਆ, ਉਹ ਅਮਰ ਆਨੰਦ ਸਰੂਪ, ਮਰਦੀ ਨਹੀਂ ਹੈ, ਸਰੀਰ ਮਾਇਆ ਹੈ। ਇਹ ਗਿਆਨ ਕਰਾਉਂਦੇ ਵਿਵੇਕ, ਇਹ ਵੇਖਿਆ ਵੀ ਵਿਵੇਕ ਬਹੁਤ ਸੋਹਣਾ ਵਾ, ਬਿਰਤੀ ਸੰਤੋਖ ਵਾਲੀ ਨਿਸ਼ਕਾਮ ਵਿਦਿਆਰਥੀਆਂ ਦੀ ਸੋਹਣੀ ਬਿਰਤੀ ਹੈ, ਅਤੇ ਬਿਰਤੀ ਵਿੱਚ ਵਿਵੇਕ ਹੈ, ਇਹ ਮੈਂ ਦੇਖੇ ਗੁਣ ਗਿਆਨੀ ਗਿਆਨ ਸਿੰਘ ਜੀ ਨਿਰਮਲੇ ਮਹਾਂਪੁਰਖਾਂ ਦੇ ਡੇਰਿਆਂ ਵਿੱਚ। ਸੋ ਇਉਂ ਆਪ ਜੀ ਦੱਸ ਰਹੇ ਨੇ, ਫਿਰ ਉੱਥੇ ਰਹਿ ਕੇ ਜਿਵੇਂ ਵਿੱਦਿਆ ਪ੍ਰਾਪਤ ਕੀਤੀ, ਅਤੇ ਇੱਥੋਂ ਤੱਕ ਸੋਹਣੇ ਕਵੀ ਬਣੇ, ਇੰਨਾ ਸੋਹਣਾ ਇਤਿਹਾਸ ਆਪਾਂ ਨੂੰ ਦਿੱਤਾ, ਅਮਰ ਹੋ ਗਏ ਦੁਨੀਆਂ ਵਿੱਚ। ਸੋ ਬਾਕੀ ਪ੍ਰਸੰਗ ਆਪਾਂ ਕੱਲ੍ਹ ਨੂੰ ਵਿਚਾਰਾਂਗੇ, ਇੱਥੇ ਸਮੇਂ ਦੀ ਸਮਾਪਤੀ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ ਜੀ।

0: ਸਲਾਮ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਦਾਹੀਆਂ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਉਣ ਆਈਆ ਸਬਦੋ ਤਾਂ ਗਾਵ ਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਰੂਪ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ ਕਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ

ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮਾ।

ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹ ਦਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ।

ਦੁਪਦ ਇੱਕ ਓਂਕਾਰ ਸਤਿਗੁਰ ਪ੍ਰਸਾਦ।

ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓ ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਖੁਆਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਲਗਾਉ ਜਮ ਲੱਗਿਆ ਕਿਰਪਾ ਦਾਉ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਵਨਾਸੀ ਤਾਂ ਕਿਸੇ ਮਿਰਥੀ ਜਾਸੀ ਅੰਧ ਕਰੇ ਤੇਰੇ ਦਾਸਾ ਜਾ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਹੁਣ ਲੱਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮ ਕਰੋ ਦੁੱਖ ਲੱਗੈ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਾਂ ਦੀਆਂ ਇਹ ਕਲ ਵਿਲਾਈ ਰੱਖ ਲਈਏ ਤਿਨ ਰੱਖਣ ਹਰ ਸਭ ਬਿਆਦ ਮਿਟਾਈ ਕਹੁ ਨਾਨਕ ਕਿਰਪਾ ਭਾਈ ਸਭ ਭਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀ ਧੋਣਾ ਹੋਣਾ ਤੂੰ ਨਾ ਚੁਟੈ ਨਿਕਲਣਾ ਜਾਹੀ ਦੂਤ ਸੋਕ ਮਹੱਲਾ ਪੰਜਵਾਂ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉਠਨੀਤ ਹਰ ਕੀਰਤਨ ਕਾ ਆਹਾਰ ਹਰ ਦੇਹੋ ਨਾਨਕ ਮੀਤ ਸੋਹਿਲਾ ਰਾਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾਹੇ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰੇ ਸਿਰ ਦਿਨਹਾਰੋ ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਉ ਨਿਤ ਨਿਤ ਜੀਅੜ ਸੰਭਾਲੀਅਨ ਦੇਖੈ ਕਾ ਦੇ ਗੁਣਹਾਰ ਤੇਰੇ ਦਾਨਾ ਕੀਮਤ ਨਾ ਪਵੈ ਇਸ ਦਾਤੇ ਕਮ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇ ਲੋ ਦਿਓ ਸੱਜਣ ਅਸੀਸੜੀਆ ਜੋ ਹੋਵੇ ਸਾਹਿਬ ਸਿਓ ਮੇਲ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਦੋ ਛੇ ਉਪਦੇਸ਼ ਗੁਰ ਗੁਰ ਏਕੋ ਵਿਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰੱਖ ਵਡਾਈ ਤੋਇ ਰਹਾਉ ਵਿਸੋਇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੀ ਕੀਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਲਕ ਮੋਤੀ ਧੂਪ ਮਲ ਆਨ ਲਓ ਪਾਵਨ ਚਵਰੋ ਕਰੇ ਸਗਲ ਬਨਰਾਏ ਫੂਲਾਂ ਜੋਤੀ ਕੈਸੀ ਆਰਤੀ ਹੋਏ ਪਵਖੰਡਾ ਤੇਰੀ ਆਰਤੀ ਅਨਹਤਾ ਸਦਵਾ ਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੀ ਕਉ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਬਿਮਲ ਨਾਨ ਇਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋ ਬਿਤ ਮਨੋ

ਰਾਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲੈ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡੌਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧ ਨ ਜਾਣੇ ਆਉਂ ਦਿਨੇ ਅੰਤਰ ਹੋ ਮੈਂ ਕੰਡਾ ਹੈ ਜਿਉ ਜਿਉ ਚਲਾ ਚਬਹ ਦੁੱਖ ਪਾਵਹਿ ਜਮ ਕਾਲ ਸਹਸਰ ਡੰਡਾ ਹੈ ਹਰ ਦਿਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੁਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੈ ਜਨ ਨਾਨਕ ਨਾਮ ਦਾ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮਿੱਤਾ ਸੰਤ ਟਹਿਲ ਕੀ ਵੇਲਾ ਇਹਾ ਖਾਟ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ ਆਉਦ ਘਟੈ ਦਿਨ ਸਰਾ ਨਾਗੇ ਮਨ ਗੁਰਮਿਲ ਕਾ ਸਵਾਰੇ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਜਗਾਇ ਪਿਆਵੈ ਉਹ ਰਸ ਪ੍ਰਕਾਚ ਕਥਾ ਤਿਨ ਜਾਨੀ ਜਾ ਕੋ ਆਏ ਸੋ ਵਿਹਾਜ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵ ਸੁਖ ਸਹਿਜੇ ਬਾਹਰ ਨਾ ਹੋਏ ਬੂ ਫੇਰਾ

0: ਰਹਿ ਜਾ ਤੇ ਸਲੋ ਬਿਨੋ ਪ੍ਰਭ ਨੇ ਹਿਰੇ ਹਮੀਤਾ ਚਰਨ ਕਮਲ ਵਸਹ ਮੇਰ ਚੀਤਾ ਨਾਨਕ ਏਕ ਕਰੈ ਅਰਦਾਸ ਵਿਸਰ ਨਾਹੀ ਪੂਰਨ ਗੁਣਤਾਸ ਨਾਨਕ ਏਕ ਕਰੈ ਅਰਦਾਸ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ
0: ਸਪਹੁ ਟਲ ਗੁਰ ਸੇਵੀਐ ਸਹਿਨ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਕਸਾਮੀ ਚੱਕੀਐ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਤੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੈ ਸ਼ਾਹ ਜਿਸ ਪਾਸ ਬੈਠਿਆ ਸੋ ਹੀ ਹੈ

ਵਾਹਿਗੁਰੂ ਜੀ ਵਡਹੰਸ ਮਹੱਲਾ ਤੀਜਾ ਰਤਨ ਪਦਾਰਥ ਵਣਜੀ ਹੈ ਸਤਿਗੁਰ ਦੀਆ ਬੁਝਾਈ ਰਾਮ ਲਾਹਾ ਲਾਭ ਹਰ ਭਗਤ ਹੈ ਗੁਣ ਮਹਿ ਗੁਣੀ ਸਮਾਈ ਰਾਮ ਰਤਨ ਪਦਾਰਥ ਵਣਜੀ ਹੈ ਸਤਿਗੁਰ ਦੀਆ ਬੁਝਾਈ ਰਾਮ ਲਾਹਾ ਲਾਭ ਹਰ ਭਗਤ ਹੈ

ਮਨਮੁਖ ਜਨਮ ਗਵਾਇਆ, ਵਿਖਿਆ ਮਾਇਆ ਜਿਨ ਜਗਤ ਲੁਭਾਇਆ, ਸਾਚਾ ਨਾਮ ਨ ਪਾਇਆ ਮਨਮੁਖ ਸੰਤਾ।

ਲਾਏ ਸੀ ਜਿਉਂ ਤਿਸ ਦੀ ਵਡਿਆਈ ਰਾਮ ਜਿਉਂ ਤਿਸ ਦੀ ਵਡਿਆਈ ਆਪ ਕਰਾਈ ਵਰਿਆਮ ਨਾ ਫਸੀ ਕੋਈ ਜਗ ਜੀਵਨ ਦਾਤਾ ਕਰਮ ਵਿਧਾਤਾ ਆਪੇ ਬਖਸ਼ੇ ਸੋਈ ਗੁਰ ਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਪਤ ਖੋ ਪਾਈ ਆਪ ਕਰੇ ਕਿਸੇ ਆਖੀਐ ਹੋਰ।

ਆਪ ਕਰੇ ਕਿਸ ਆਖੀਐ ਹੋਰ ਕਰਨਾ ਕਿਛੂ ਨ ਜਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ

0: ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ
1: ਵਾਹਿਗੁਰੂ ਜੀ।

ਵਾਹਿਗੁਰੂ ਜੀ ਸਤਨਾਮ, ਸ੍ਰੀ ਵਾਹਿਗੁਰੂ ਜੀ ਇੱਕ ਓਂਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋ ਗਈ ਜੇ ਸੋਚੀ ਲੱਕ ਵਾਰ ਚੁੱਪੈ ਚੁੱਪ ਨ ਹੋ ਗਈ ਜੇ ਲਾਇ ਰਹਿਣ ਅਵਤਾਰ ਭੁੱਖੇ ਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਲਪ ਲੱਖ ਹੋਹੀ ਤੱਕ ਨ ਚੱਲੈ ਨਾਲ ਕਿਵਸਤਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋ ਬਣੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋ ਬਣ ਜੀ ਹੁਕਮ ਮਿਲੈ ਬੜੇ ਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਇੱਕ ਨਾ ਹੁਕਮ ਬਖਸੀ ਸਿੱਖ ਹੁਕਮ ਸਦਾ ਭਾਈਆ ਹੁਕਮ ਅੰਦਰ ਸਭ ਕੋ ਬਾਹ ਹੁਕਮ ਨਾ ਕੋਏ ਨਾਨਕ ਹੁਕਮ ਜੇ ਬੁੱਝੈ ਤਾਂ ਹੁ ਨਾ ਕਹਿ ਨ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸਾਨ ਗਾਵੇ ਕੋ ਗੁੜਬੜਿਆਈ ਚਾਰ ਗਾਵੇ ਕੋ ਵਿਦਿਆ ਵਿਕਰਮ ਵਿਚਾਰ ਗਾਵੇ ਕੋ ਸਾਚ ਕਰੀ ਤਨ ਕੇ ਹੇ ਗਾਵੇ ਕੋ ਜੀ ਲੈ ਫਿਰ ਦੇ ਹੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖੈ ਹਾਦਰਾ ਦੂਰ ਕਥ ਨ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੀ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮ ਹੁਕਮ ਚਲਾਏ ਰਾਹੁ ਨਾਨਕ ਵਿਖਸੈ ਵੇ ਪ੍ਰਵਾਹ ਸਾਚਾ ਸਾਹਿਬ ਸੱਚ ਨਾਜ ਭਾਖੇ ਆ ਪਹੁ ਪਾਰ ਅੱਖਾ ਮੰਗਾ ਦੇਹ ਦੇਹ ਦਾਤ ਕਰੀ ਦਾਤਾਰ ਫੇਰ ਕੇ ਅੱਗੇ ਰੱਖੀਆ ਜਿ ਦਿਸਾ ਦਰਬਾਰ ਬਾਹ ਕੇ ਬੋਲਣ ਬੋਲੀ ਆ ਜਿੱਥੋਂ ਤਰ ਪਿਆਰ ਅੰਮ੍ਰਿਤ ਵੇਲਾ ਸਤਨਾ ਉਬੜਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੀ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਮ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਗੁਰਮੁਖ ਨਾਦੂ ਗੁਰਮੁਖ ਵੇਦੂ ਗੁਰਮੁਖ ਰਹਿ ਸਮਾਈ ਗੁਰ ਈਸ਼ਰ ਗੁਰ ਗੁਰ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅੱਖਾ ਨਾਹੀ ਕਹਿਣਾ ਕਥ ਨ ਜਾਈ ਬੁਰਾ ਇੱਕ ਦੇਹ ਬੁਝਾਈ ਸਭਨਾ ਜੀ ਆਖਾ ਇੱਕ ਦਾਤਾ ਸੋ ਮੈਂ ਉਸਰਣ ਜਾਈ ਤੀਰਥ ਨਹਾਵਾਂ ਜੇ ਤਿਸ ਭਾਵੈ ਬਿਨ ਪਾਣੀ ਕੇ ਨਹਾਏ ਕਰੀ ਜੇ ਤੀ ਸਿੱਟੋ ਪਾਈ ਵੇਖਾਂ ਬਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੋਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚੱਲੈ ਇਸ ਕੋਈ ਚੰਗਾ ਨਾ ਉਰਖਾਏ ਕਾ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤਲ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤਿਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰ ਨਾਥ ਸੁਣਿਆ ਧਰਤ ਤਬਲੇ ਆਕਾਸ਼ ਸੁਣਿਆ ਦੀਪ ਲੋਕ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲੋ ਨਾਨਕ ਭਗਤ ਸਦਾ ਵਿਕਾਸ ਹੋ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦਉ ਸੁਣਿਆ ਮੁਕਸਾਲਾ ਹਨੁਮਾਨ ਦਉ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਰਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਕਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਤਸੰਤੋ ਗਿਆਨ ਸੁਣਿਆ ਅੜਸੜ ਕਾਸ਼ ਨਾਨ ਸੁਣਿਆ ਪੜ ਪ੍ਰਭਾਵ ਹਿਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤ ਸਦਾ ਵਿਕਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਵੈਸ ਗਾਹ ਨਾਨਕ ਭਗਤ ਸਦਾ ਵਿਕਾਸ ਸੁਣਿਆ ਦੂਪ ਪਾਪ ਕਾ ਨਾਸ ਮੰਨੇ ਕੀ ਗਾਤ ਕਹੀ ਨਾ ਜਾਏ ਜੀ ਕੋ ਕਹਿ ਪਿੱਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨਾ ਸੁਰਤ ਹੋਵੇ ਮਨ ਬੁੱਧ ਮੰਨਾ ਸਗਲ ਭਵ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨਾ ਜਮਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨਾ ਮਾਰਗ ਠਾਕ ਪਾਏ ਮੰਨਾ ਪਾਸੋਂ ਪ੍ਰਗਟ ਜਾਏ ਮਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵਹਿ ਮੁਖ ਦੁਆਰ ਮੰਨੈ ਪਰਵਾਰ ਅਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਤਿਰਗਹਿਮਾਨ ਪੰਚੇ ਸੋਹ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੀ ਕੋ ਕਹਿ ਕਰੈ ਵਿਚਾਰ ਕਰਤੇ ਕਾ ਕਰਣਾ ਨਾਹ ਸਮਾਰੂ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਖਿਆ ਦੂਸੂਤ ਜੇ ਕੋ ਬੁਝਾ ਹੋਸਚਿਆ ਤਬਲਾ ਉੱਪਰ ਕੀਤਾ ਭਾਰੋ ਧਰਤੀ ਹੋਰ ਪ੍ਰੈ ਹੋ ਤਿਸਤੀ ਭਾਰਤ ਲੈ ਕਮਜ਼ੋਰ ਜੀ ਅਜਾਤ ਲੰਘਾ ਕੇ ਨਾਮ ਸਭਨਾ ਲਿਖਿਆ ਬੜੀ ਕਲਾਵੇ ਹੋ ਲੇਖਾ ਲਿਖ ਜਾਣ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹਰੂਪ ਕੀਤੀ ਦਾਤ ਜਾਣਾ ਕਉਂ ਕੂ ਤੋ ਕੀਤਾ ਪਸਾਉ ਇੱਕੋ ਕੁਆਉ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕਉਂ ਕਹਾ ਵਿਚਾਰੋ ਵਾਰਿਆ ਨਾ ਜਾਵਾ ਏਕ ਵਾਰੋ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਜੋ ਮਰ ਰਹਿਸੰਖ ਭਗਤ ਗੁਣ ਗਿਆਨ ਵਿਚਾਰੂ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੁਖ ਭਕਸਰ ਅਸੰਖ ਮੌਨ ਵਿਲਾਇਤਾਰ ਕੁਦਰਤ ਕਵਲ ਕਹਾ ਵਿਚਾਰੂ ਵਾਰਿਆ ਨਾ ਜਾਵਾ ਏਕ ਵਾਰੂ ਜੋ ਤੁਧ ਭਾਵੈ ਸਾਈ ਭਲੀ ਕਰ ਤੁਸਦਾ ਸਲਾਮ ਨਿਰੰਕਾਰੂ ਅਸੰਖ ਮੂਰਖੇ ਅੰਧ ਘੋਰ ਅਸੰਖ ਚੋਰ ਹਰਾਮ ਘੋਰ ਅਸੰਖ ਅਮਰ ਕਰ ਜਾਹਿ ਜੋਰ ਅਸੰਖ ਗੜਬੜ ਹੱਤਿਆ ਕੁਮਾਹੀ ਸੰਖ ਪਾਪੀ ਪਾਪ ਕਰ ਜਾਹਿ ਸੰਖ ਕੂੜੇ ਅਰ ਕੂੜੇ ਫਰਾਹਿ ਸੰਖ ਮਲੇਸ਼ ਮਲ ਪਾਖਾਹੀ ਅਸੰਖ ਨਿੰਦਕ ਸਿਰ ਕਰਹਿ ਭਾਰੋ ਨਾਨਕ ਨੀਚ ਕਹਾ ਵਿਚਾਰੋ ਵਾਰਿਆ ਨਾ ਜਾਵਾ ਏਕ ਵਾਰੋ ਜੋ ਤੁਧ ਭਾਵੈ ਸਾਈ ਭਲੀ ਕਰ ਤੁਸਦਾ ਸਲਾਮ ਤਿਰੰਕਾਰੂ ਅਸੰਖ ਨਾਮ ਅਸੰਖ ਥਾਮ ਅਗਮ ਅਗਮ ਸੰਖ ਲੋ ਸੰਕਾਹ ਹਸਰ ਭਾਰ ਹੋਏ ਅਖਰੀ ਨਾਮ ਅਖਰੀ ਸਾਲ ਆਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਗੁਣ ਬਾਣ ਅਖਰਾ ਸਰਸੰਜੋਗ ਵਖਾਣ ਜਿਨ ਇਹ ਲਿਖੇ ਤੇ ਸਿਰ ਨਾਹੀ ਜੇ ਫਰਮਾਏ ਤਿਨ ਤੇ ਪਾਹੀ ਜੀਤਾ ਕੀਤਾ ਤੀਤਾ ਨਾਮ ਨਾਵੈ ਨਾਹੀ ਕੋ ਥਾਉ ਕੁਦਰਤ ਕਉ ਕਹਾ ਵਿਚਾਰੋ ਵਾਰਿਆ ਨਾ ਜਾਵਾ ਏਕ ਵਾਰੋ ਜੋ ਤੁਧ ਭਾਵੈ ਸਾਈ ਭਲੀ ਕਰ ਤੁਸਦਾ ਸਲਾਮ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੋ ਕੇ ਮੂਤ ਪਲੀਤੀ ਕੱਪੜ ਹੋਈ ਦੇ ਸਾਬੂਣ ਲਈਆ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰਣਾ ਲਿਖਣਾ ਜਾਹੋ ਆਪੀ ਬੀਜ ਆਪੇ ਹੀ ਖਾਹੋ ਨਾਲ ਕੁਕਮੀ ਆਵ ਉਹ ਜਾਓ ਤੀਰਥਾ ਦਇਆ ਦਾਦਾ ਨੂੰ ਦੀ ਕੁਪਾਵਤ ਲੁਕਾ ਮਾਣ ਸੁਣਿਆ ਮਨੇ ਅਮਨ ਕੀਤਾ ਭਾਉ ਅੰਤਰ ਗਾਤ ਤੀਰਥ ਮਨ ਆਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ ਸਵਾਸ ਸਾਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੈਨ ਦੀ ਮਾਹ ਕਵਜ ਤੋਹ ਆਕਾਰ ਵੇਲ ਨ ਪਾਈਏ ਪੰਡਤੀ ਜੀ ਹੋਵੈ ਲੇਖ ਪੁਰਾਣੋ ਵਕਤ ਨ ਪਾਇਓ ਕਾਦੀ ਆ ਜੇ ਲਿਖਣ ਲੇਖ ਕੁਰਾਣ ਥਿਤ ਵਾਰਣਾ ਜੋਗੀ ਜਾਣਾ ਰੁਤਮਾ ਹੁਣ ਨਾ ਕੋਈ ਜਾ ਕਰਤਾ ਸਟੀ ਕੋ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾ ਕਿਵਸਾ ਨਾਹੀ ਕਿਵ ਵਰਣੀ ਕਿਵ ਜਾਣਾ ਨਾਨਕੇ ਆਖਣ ਸਭ ਕੋ ਆਖਾ ਇੱਕ ਮੂਖ ਸਿਆਣਾ ਵੱਡਾ ਸਹ ਵੱਡੀ ਨਾਹੀ ਕੀਤਾ ਜਾਕਾ ਹੋਵੈ ਨਾਨਕ ਜੀ ਕੋ ਆਪੋ ਜਾਣਾ ਅੱਗਾ ਗਿਆ ਨਾ ਸੋਹੈ ਪਾਤਾਲਾ ਪਾਤਾਲ ਲੱਖ ਆਗਸ ਆਗਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਬਾਤ ਸਹਿਸ ਠਾਰ ਹੈ ਕਿਹਨਕ ਦੇ ਬਾਸ ਨੂੰ ਇੱਕ ਧਾਤ ਲਿਖਾ ਹੋ ਤਾ ਲਿਖਿਆ ਲਿਖਾ ਹੋ ਵਿਨਾਸ਼ ਨਾਨਕ ਵੱਡਾ ਆਖੀਆ ਪੇ ਜਾਣਾ ਆਪ ਸਾਲਾ ਹਿੱਸਾ ਲਾਹੇ ਏਤੀ ਸੁਤਨ ਪਾਈਆ ਨਦੀਆਂ ਅਤੈ ਵਾਹਾ ਪਵਹ ਸਮੁੰਦ ਨਾ ਜਾਣੀਆ ਹੈ ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸਮਰ ਹੁਣਾ ਵਿਸਰੈ ਅੰਤ ਨਾ ਸਿਪਤੀ ਕਹਿਣ ਨਾ ਅੰਤ ਅੰਤ ਨਾ ਕਰਣਾ ਦੇਣ ਨਾ ਅੰਤੋ ਅੰਤ ਨਾ ਵੇਖਣ ਸੁਣ ਨਾ ਅੰਤੋ ਅੰਤ ਨਾ ਜਾਪੈ ਕਿਆ ਮਨ ਮੰਤੈ ਅੰਤ ਨੂੰ ਜਾਪੈ ਕੀਤਾ ਆਕਾਰੂ ਅੰਤ ਨੂੰ ਜਾਪੈ ਪਾਰਾ ਬਾਰ ਅੰਤ ਕਾਰਨ ਕੀਤੀ ਬਿਲਾਹੀ ਤਾਂ ਕਿ ਅੰਤ ਨੂੰ ਪਾਏ ਜਾਏ ਅੰਤ ਨੂੰ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉ ਜੀਵੜ ਉੱਚਾ ਹੋਵੇ ਕੋਈ ਤੇ ਸੁੱਚੇ ਕੋ ਜਾਣਾ ਸੋਏ ਜੀਵੜੇ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤੋ ਬਹੁਤਾ ਕਰਮ ਲਿਖਿਆ ਨਾਉ ਜਾਏ ਵੱਡਾ ਦਾ ਤਤ ਨ ਤਮਾਏ ਕਿਤੇ ਮੰਗਹਿ ਜੋਦ ਪਾਰੂ ਕਿਤੇ ਅਗਣਤ ਨਹੀਂ ਵਿਚਾਰੂ ਕਿਤੇ ਖਪ ਟੁੱਟਹਿ ਵਿਕਾਰ ਕਿਤੇ ਲੈ ਲੈ ਕਿਰਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤੇ ਅਦੁੱਖ ਭੂਗ ਸਦਮਾਰ ਇਹ ਪੇਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋ ਰੱਖ ਨ ਸਕੈ ਕੋਏ ਜੇ ਕੋ ਖਾਇ ਕੋ ਆਖਣ ਪਾਏ ਉਹ ਜਾਣ ਜੀਤੀ ਆ ਮੋਹ ਖਾਏ ਆਪੇ ਜਾਣੈ ਆਪੇ ਦੀ ਅੱਖ ਹੈ ਸੇ ਪਹਿ ਕੇ ਜਿਸ ਨੂੰ ਬਖਸ਼ੇ ਸਿਫਤ ਸਾਨਾ ਹਾ ਨਾਨ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਅਮਲ ਵਪਾਰ ਮਲ ਵਪਾਰੀ ਅਮਲ ਭੰਡਾਰ ਮੁਲਿਆ ਵਹਿ ਮੁਲਾ ਜਾਹੇ ਮਲ ਭਾਏ ਮੁਲਾ ਸਮਾਹੇ
ਅਮੁੱਲ ਧਰਮ ਅਮੁੱਲ ਦੀਬਾਣ ਅਮੁੱਲ ਤਨ ਮੁੱਲ ਪ੍ਰਵਾਣ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰ ਮੁੱਲ ਫਰਮਾਣ ਅਮੁੱਲ ਅਮਲੇ ਆਖੇ ਨਾ ਜਾਏ ਆਖਾ ਕਰਹਿਲ ਬੁਲਾਈ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰਬ ਖਿਆਣ ਆਖੇ ਬਰਮੇ ਆਖੇ ਇੰਦੋ ਆਖੇ ਗੋਪੀਤਾ ਗੋਬਿੰਦੋ ਆਖੇ ਈਸਰੇ ਆਖੇ ਸਿੱਧੋ ਆਖੇ ਕੀਤੇ ਕੀਤੇ ਬੋਧੇ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਾਰ ਮੁੰਡਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾ ਏਤੇ ਕੀਤੇ ਹੋਰ ਕਰੇ ਹਿਤਾ ਆਖਣ ਸਕਹਿ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜੋ ਤਾਂ ਲਿਖਿਆ ਸਰਗਾ ਵਾਰਾ ਗਾ ਵਾਰੂ ਸੋ ਦਰ ਕਿਹਾ ਸੋ ਕਰਕੇ ਹਾਜਤ ਵੈ ਸਰਬ ਸੰਭਾਲੀ ਵਾਜੇ ਨਾਦ ਅਨੇਕਾ ਸੰਖਾ ਕੀਤੀ ਬਾਬਣ ਹਾਰੀ ਕੀਤੀ ਰਾਗ ਪੜੀ ਸੋ ਕਹੀਨ ਕੀਤੀ ਗਾਵਣ ਹਾਰੀ ਗਾਵੇ ਹੈ ਤੁਹ ਨੋ ਪਾਵਣ ਪਾਣੀ ਬਹਿੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਹੈ ਚਿੱਤ ਗੁਪਤ ਲਿਖ ਜਾਣੇ ਹੈ ਲਿਖ ਲਿਖ ਧਰਮ ਵਿਚਾਰੀ ਗਾਵੇ ਹੀ ਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਹੈ ਇੰਦ ਅੰਦਾਸਨ ਬੈਠੀ ਦੇਵਤੇ ਆਧਾਰ ਨਾਲੀ ਗਾਵੇ ਹੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹ ਵੀਰ ਕਰਾਰੇ ਗਾਵਨ ਪੰਡਤ ਪਰ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹ ਮੋਹਣੀ ਮਨਮੋਹਣ ਸੁਰਗਾ ਮਚ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਹ ਹੈ ਜੋਤ ਮਹਾਮਰਸੂਰਾ ਗਾਵਹ ਕਾਣ ਚਾਰੇ ਗਾਵਹ ਖੰਡ ਮੰਡਲ ਮੋਹਣੀ ਮਨਮੋਹਣ ਸੁਰਗਾ ਮਚ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਹ ਹੈ ਜੋਤ ਮਹਾਮਰਸੂਰਾ ਗਾਵਹ ਖਾਣ ਚਾਰੇ ਗਾਵਹਿ ਖੰਡ ਮੰਡਲ ਭੰਡਾ ਕਰ ਕਰ ਰੱਖੀ ਧਾਰੇ ਸਹੀ ਤੁਧਨੋ ਗਾਵਹਿ ਜੋਤ ਭਾਵਣ ਤੇ ਤੇਰੀ ਭਗਤ ਤਰਸਾਲੀ ਹੋਰ ਕੀਤੀ ਗਾਵਣ ਸੇ ਮੈਂ ਚਿਤਨੇ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬੋ ਸਾਚਾ ਸਾਚੀ ਨਾਈ ਹੈ ਪਿਓ ਸੀ ਜਾਣ ਜਾਸੀ ਰਤਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਵਿਖਿਆ ਕੀਤਾ ਆਪਣਾ ਜਬ ਤਿਸਤੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸਰਮ ਪਚੋਲੀ ਧਿਆਨ ਕੀ ਕਰਹਿ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੋ ਬੇਸ ਭੁਗਤ ਗਿਆਨ ਦਾ ਭੰਡਾਰਨ ਘੜਕੜ ਵੱਜ ਹਨਾਦ ਆਪ ਨਾਥ ਨਾਥੀ ਸਭ ਜਾ ਕੀ ਰਹਿ ਦਿਸ ਅਵਰਾ ਸਾਧ ਸੰਜੋਗ ਵਜੋਗ ਦੁਕਾਰ ਚਲਾਵਹ ਲਿਖੇ ਆਵੈ ਭਾਗ ਆਦੇਸ਼ ਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੋ ਬੇਸ ਏਕਾ ਮਾਈ ਜੁਗਤ ਵੇ ਆਈ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਵਾਣ ਜੁਗਤ ਸੁਭਾਵੈ ਤੁ ਚਲਾਵੈ ਜਿਵ ਹੋਵੈ ਪ੍ਰਵਾਨ ਉਹ ਵੇਖੈ ਉਹ ਨਦ ਨਿਆਵੈ ਬਹੁਤਾ ਇਹ ਵਡਾਣ ਆਦੇਸ਼ ਤਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋ ਲੋ ਭੰਡਾਰੋ ਜੋ ਕਿਛ ਪਾਇਆ ਸੋ ਏਕਾ ਵਾਰ ਘਰ ਘਰ ਵੇਖੈ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬੋ ਲੱਖ ਹੋਏ ਲੱਖ ਹੋਵੈ ਲੱਖ ਵੀਸ ਲੱਖ ਲਾਗੇੜਾ ਆਖੀ ਏਕ ਨਾਮ ਜਗਦੀਸ਼ ਏ ਤਰਾਹ ਪਤ ਪਵੜੀਆਂ ਚੜੀਆਂ ਹੋਈ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦੀ ਪਾਈ ਆ ਕੂੜੀ ਕੂੜਾ ਠੀਸ ਆਖਣ ਜੋਰ ਚ ਪਹਿਣਾ ਜੋਰ ਜੋਰ ਨਾ ਮੰਗਣ ਦੇਣ ਜੋਰ ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜਮਾਲ ਮਨਸੋਰ ਜੋਰ ਨਾ ਸੁੱਟੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵਿਖਾ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੋਤੀ ਥਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਸਵੇ ਧਰਤੀ ਤਾਪ ਰੱਖੀ ਧਰਮਸਾਲ ਤਸਵੀ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕਾ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਥ ਪ੍ਰਵਾਨ ਨਦਰੀ ਕਰਮ ਪਵਾਨ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਕਣ ਕਾਏ ਹੋ ਧਰਮ ਗਿਆਨ ਕਣ ਕਾਏ ਆਖੋ ਕਰਮ ਕੀਤੀ ਪਾਵਣ ਪਾਣੀ ਵਹਿੰਤਰ ਕੀਤੀ ਕਰਮ ਹੇ ਸੋ ਕੀਤੀ ਬਰਮੇ ਘੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੀਤੀ ਆ ਕਰਮ ਭੂਮੀ ਮੈਂ ਕੀਤੇ ਕੀਤੇ ਤੂੰ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਮਤ ਸੰਬੰਧ
ਕਿਤੇ ਇੰਦ ਚੰਦ ਸੂਰ ਕਿਤੇ ਕੀਤੀ ਮੰਡਲ ਦੇਸੋ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸੋ ਕਿਤੇ ਦੇਵਦਾਨਮਨ ਕਿਤੇ ਕਿਤੇ ਰਤਨ ਸਮੁੰਦਰ ਕੀਤੀ ਅਖਾਣੀ ਕੀਤੀ ਬਾਣੀ ਕੀਤੀ ਪਾਤ ਨਰਿੰਦੋ ਕੀਤੀ ਸੁਰਤੀ ਸੇਵ ਕੀਤੇ ਨਾਨਕ ਅੰਤ ਨ ਅੰਤੋ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਉਤਥਾਨ ਆਦ ਮਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੀ ਜੀ ਕੋ ਕਹਿ ਪਿਛਾ ਪਛਤਾਈ ਤੈ ਘੜੀਐ ਸੁਰਤ ਮਤ ਮਨ ਬਦੋ ਤੈ ਘੜੀਐ ਸਦਾ ਸਿੱਧਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤੈ ਹੋਰ ਨਾ ਕੋਈ ਹੋਰ ਤੈ ਜੋਤ ਮਹਾਂਬਲਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੀ ਤਾ ਕੇ ਰੂਪ ਨ ਜਾਹੀ ਨਾ ਓਹੀ ਮਰਨ ਠਾਗੀ ਜਾਹੀ ਜਿਨਕਾ ਰਾਮ ਸੈ ਮਨ ਮਾਹੀ ਤਿਥੈ ਭਗਤ ਵਸੈ ਕੇਲੋ ਕਰਹਿ ਅਨੰਦ ਸੱਚਾ ਮਨ ਸੋਈ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵਿਖਾ ਨਦ ਨਿਹਾਲ ਤਿਥੈ ਖੰਡ ਮਲੰਗਰ ਭਾਂਡਵ ਜੀ ਕੋ ਕਥਾ ਤੈ ਅੰਤ ਨੰਤ ਤਿਥੈ ਲੋ ਅਨੂ ਅਕਾਰੂ ਦਿਵ ਜੋ ਹੁਕਮ ਤਵੈ ਤੁਮ ਕਾਰੂ ਵਿਖਾ ਵਿਖਸੈ ਕਰ ਵਿਚਾਰੂ ਨਾਨਕ ਕਥਨਾ ਕਰਣਾ ਸਾਰ ਜਾਤੋ ਪਹਾਰਾ ਧੀ ਸੁਨਿਆਰ ਅਹਰਨ ਮਤ ਵੇਦ ਥਿਆਰ ਭਾਉ ਖਲਾਗਨ ਤਪਤਾਉ ਭਾਂਡਾ ਭਾਉ ਮ੍ਰਿਤ ਤਿਤ ਢਾਲ ਘੜੀਆ ਸਬਦ ਸੱਚੀ ਟਕਸਾਲ ਦਿਨ ਕੋ ਨਦਰ ਕਰਮ ਤੂੰ ਕਾਰ ਨਾਨਕ ਨਦਰੀ ਨਦ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤੋ ਦਿਵਸ ਰਾਤ ਨੋਇ ਦਾਈ ਦਾਇਆ ਕੇਲਾ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨ ਨਾਮ ਤੇ ਆਇਆ ਗਏ ਸਖਤ ਕਾਲ

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਪਣੀ ਪਾਤਸ਼ਾਹੀ ਦਸਵੀਂ ਛਪੈ ਛੰਦ ਤੈ ਪ੍ਰਸਾਦ ਚੱਕਰ ਚਿਹਨ ਅਰ ਭਰਨ ਜਾਤ ਅਰ ਪਾਤ ਲਹਿਨ ਜਿਹੇ ਰੂਪ ਰੰਗ ਅਰ ਰੇਖ ਭੇਕ ਕੋ ਕਹਿ ਸਕਤ ਕਿਹੇ ਅਚਲ ਮੁਰ ਤੇਰਾ ਭਾਵ ਪ੍ਰਕਾਸ਼ ਮਿਤ ਤੋਜ ਕਹਿ ਜਾਇ ਕੋਟਿੰਦਰ ਦ੍ਰਿੜ ਸਾਹੀ ਸਾਹਣ ਗਿਰਜੈ ਤ੍ਰਿਪੁਣ ਮਹੀ ਪੋ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿ ਤੋ ਤਮ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਣ ਸਮਤ ਭੁਜੰਗ ਪ੍ਰਿਆ ਸੰਦੈ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤਮ ਰੂਪੇ ਨਮਸਤਮ ਰੂਪੇ ਨਮਸਤਮ ਭੇਖੇ ਨਮਸਤਮ ਲੇਖੇ ਨਮਸਤਮ ਕਾਇ ਨਮਸਤਮ ਜਾਇ ਨਮਸਤਮ ਗੰਜੇ ਨਮਸਤਮ ਭੰਜੇ ਨਮਸਤਮ ਨਾਮ ਨਮਸਤਮ ਠਾਮੇ ਨਮਸਤਮ ਕਰਮ ਨਮਸਤਮ ਧਰਮ ਨਮਸਤਮ ਨਾਮ ਨਮਸਤਮ ਧਾਮ ਨਮਸਤਮ ਜੀਤੇ ਨਮਸਤਮ ਪੀਤੇ ਨਮਸਤਮ ਬਾਹਿ ਨਮਸਤਮ ਘਟਾਹੇ ਨਮਸਤਮ ਨੀਲੇ ਨਮਸਤਮ ਨਾਤੀ ਨਮਸਤਮ ਛੇਦੀ ਨਮਸਤਮ ਗਾਦੇ ਨਮਸਤਮ ਗੰਜੇ ਨਮਸਤਮ ਭੰਜੇ ਨਮਸਤਮ ਉਦਾਰੇ ਨਮਸਤਮ ਪਾਰੇ ਨਮਸਤਮ ਸੁਇਕਾ ਨਮਸਤਮ ਨਿਕਾ ਨਮਸਤਮ ਭੂਤੇ ਨਮਸਤਮ ਦੂਪੇ ਨਮਸਤਮ ਨਿਰਕਰਮੇ ਨਮਸਤਮ ਨਿਰਭਰਮੇ ਨਮਸਤਮ ਨਿਰਦੇਸੇ ਨਮਸਤਮ ਨਿਰਭੇਸੇ ਨਮਸਤਮ ਨਿਰਨਾਮੇ ਨਮਸਤਮ ਨਿਰਕਾਮੇ ਨਮਸਤਮ ਨਿਰਧਾਤੇ ਨਮਸਤਮ ਨਿਰਘਾਤੇ ਨਮਸਤਮ ਨਿਰਧੂਤੇ ਨਮਸਤਮ ਭੂਤੇ ਨਮਸਤਮ ਅਲੋਕੇ ਨਮਸਤਮ ਅਸੋਕੇ ਨਮਸਤਮ ਨਿਰਤਾਪੇ ਨਮਸਤਮ ਥਾਪੇ ਨਮਸਤਮ ਤ੍ਰਮਾਨੇ ਨਮਸਤਮ ਦਾਨੇ ਨਮਸਤਮ ਗਾਹੇ ਨਮਸਤਮ ਗਾਹੇ ਨਮਸਤਮ ਤ੍ਰਿਵਰਗੇ ਨਮਸਤਮ ਸਰਗੇ ਨਮਸਤਮ ਪ੍ਰਭੋਗੇ ਨਮਸਤਮ ਸੋਜੋਗੇ ਨਮਸਤਮ ਗਰੰਗੇ ਨਮਸਤਮ ਭੰਗੇ ਨਮਸਤਮ ਗਮੇ ਨਮਸਤ ਸ੍ਰਮੇ ਨਮਸਤਮ ਜਰਾਸੇ ਨਮਸਤਮ ਰਾਸ੍ਰੇ ਨਮਸਤਮ ਜਾਤੇ ਨਮਸਤਮ ਪਾਤੇ ਨਮਸਤਮ ਮਦਬੇ ਨਮਸਤਸਤ ਅਜਬੇ ਅਦੇਸੰਗ ਅਦੇਸੇ ਨਮਸਤਮ ਭਿਸੇ ਨਮਸਤਮ ਨਿਰਧਾਮੇ ਨਮਸਤਮ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮ ਸਰਬ ਤਾਪੇ ਨਮ ਸਰਬ ਕਾਲੇ ਨਮ ਸਰਬ ਪਾਲੇ ਨਮਸਤਸ ਦੇਵੈ ਨਮਸਤਮ ਭੇਵੈ ਨਮਸਤਮ ਜਨਮੇ ਨਮਸਤਮ ਸੋਭਨਵੇ ਨਮੋ ਸਰਬ ਗੌਣੇ ਨਮ ਸਰਬ ਭਾਉਣੇ ਨਮੋ ਸਰਬ ਰੰਗੇ ਨਮ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤਮ ਵਰਣੇ ਨਮਸਤਮ ਮਰਣੇ ਨਮਸਤਮ ਜਰਾਣ ਨਮਸਤਮ ਕਰਤਾਰ ਨਮ ਸਰਬ ਧੰਦੇ ਨਮੋਸਤ ਬੰਦੇ ਨਮਸਤਮ ਨਿਰਸਾਖੇ ਨਮਸਤਮ ਨਿਰਬਾਕੇ ਨਮਸਤਮ ਰਹੀਮੇ ਨਮਸਤਮ ਕਰੀਮੇ ਨਮਸਤਮ ਅਨੰਤੇ ਨਮਸਤਮ ਮਹੰਤੇ ਨਮਸਤਸ ਰਾਗੇ ਨਮਸਤਮ ਸੁਹਾਗੇ ਨਮੋ ਸਰਬ ਸੋਖੰ ਨਮ ਸਰਬ ਪ੍ਰੋਖੰ ਨਮ ਸਰਬ ਕਰਤਾ ਨਮ ਸਰਬ ਹਰਤਾ ਨਮ ਜੋਗ ਜੋਗੇ ਨਮ ਭੋਗ ਭੋਗੇ ਨਮ ਸਰਬ ਦਿਆਲੇ ਨਮ ਸਰਬ ਪਾਲੇ ਚਾਤਰੀ ਛੰਦ ਤੈ ਪ੍ਰਸਾਦ ਰੂਪ ਹੈ ਨੂਪ ਹੈ ਜੂ ਹੈ ਭੂ ਹੈ ਲੇਖਾ ਭੇਖਾ ਨਾਮ ਹੈ ਕਾਮ ਹੈ ਤੇ ਹੈ ਭੇ ਹੈ ਜੀਤ ਹੈ ਭੀਤ ਹੈ ਤ੍ਰਮਾਨ ਹੈ ਨਧਾਨ ਹੈ ਤ੍ਰਿਵਰਗਿਆ ਸਰਗਿਆ ਹੈ ਨੀਲ ਹੈ ਨਾਦ ਜੇ ਹੈ ਜਾਦ ਹੈ ਜਮ ਹੈ ਮਰਨ ਹੈ ਭੂਤ ਹੈ ਭਰਨ ਹੈ ਗੰਜ ਹੈ ਭੰਜ ਹੈ ਝੂਜ ਹੈ ਅਚੰਜ ਹੈ ਅਮੀਕ ਹੈ ਭੀਕ ਹੈ ਧੰਦ ਹੈ ਬੰਦ ਹੈ ਨਰਬੂਜ ਹੈ ਸੂਜ ਹੈ ਕਾਲ ਹੈ ਜਲ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀ ਕਹਿ ਨਰਸੀ ਕਹਿ ਨਰਲਮ ਹੈ ਸਮ ਹੈ ਗਮ ਹੈ ਜਮ ਹੈ ਭੂਤ ਹੈ ਸੂਤ ਹੈ ਲੋਕ ਹੈ ਸੁਖ ਹੈ ਕਰਮ ਹੈ ਭਰਮ ਹੈ ਜੀਤ ਹੈ ਭੀਤ ਹੈ ਵਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਨੇਕ ਹੈ ਫਿਰ ਏਕ ਹੈ ਪੁਜੰ ਪ੍ਰਿਆ ਛੰਦ ਹੈ ਨਮੋ ਸਰਬ ਮਾਨੇ ਸਮਸਤ ਨਿਧਾਨੇ ਨਮੋ ਦੇਵ ਦੇਵੇ ਫੇਕੀ ਪੇਵੇ ਨਮੋ ਕਾਲ ਕਾਲੇ ਨਮ ਸਰਪਾਲੇ ਨਮੋ ਸਰਬ ਗੌਣੇ ਨਮ ਸਰਬ ਭਾਉਣੇ ਅਨੰਗੀ ਅਨਾਥ ਨਿਸੰਗੀ ਪ੍ਰਮਾਥੇ ਨਮ ਭਾਨ ਭਾਨੇ ਨਮ ਮਾਨ ਮਾਨੇ ਨਮੋ ਚੰਦਰ ਚੰਦਰੇ ਨਮ ਭਾਨ ਭਾਨੇ ਨਮੋ ਗੀਤ ਗੀਤੇ ਨਮ ਤਾਨ ਤਾਨੇ ਨਮ ਨਿਰਤ ਨਿਰਤੇ ਨਮ ਨਾਦ ਨਾਦੇ ਨਮ ਭਾਨ ਭਾਨੇ ਨਮ ਬਾਦ ਬਾਦੇ ਅਨੰਗੀ ਅਨਾਮ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੇ ਸਮਸਤੀ ਭੂਤੇ ਕਲੰਕੰਗ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁਮਰੰਗ ਪਰਮ ਰੂਪੇ ਨਮੋ ਜੋਗ ਜੋਗੇ ਸੁਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸੁਵਰੰਗ ਪਰਮ ਬਿਧੇ ਨਮੋ ਸ਼ਸਤਰ ਪਾਣੀ ਨਮੋ ਅਸਤ੍ਰ ਮਾਣੀ ਨਮੋ ਪਰਮ ਗਿਆਤਾ ਨਮੋ ਲੋਕਮਾਤਾ ਅਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੇ ਸੁਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੋ ਕਰਮੇ ਨਮੋ ਪ੍ਰੇਤ ਪ੍ਰੇ ਦੇਵੇ ਸੁ ਧਰਮੇ ਨਮੋ ਰੂਪ ਹਰਤਾ ਨਮੋ ਰਾਗ ਰੂਪੇ ਨਮ ਸਾਹ ਸਾਹ ਨਮ ਭੂ ਭੂਪੇ ਨਮੋ ਦਾਨ ਦਾਨੇ ਨਮ ਮਾਨ ਮਾਨੇ ਨਮ ਰੋਗ ਰੋਗੀ ਨਮਸਤਮ ਸਨਾਨ ਨਮ ਮੰਤਰ ਮੰਤਰੰ ਨਮ ਜੰਤਰ ਜੰਤਰ ਨਮ ਇਸ਼ਟ ਇਸ਼ਟ ਨਮ ਤੰਤਰ ਤੰਤਰੰ ਸਦਾ ਸਚਦਾਨੰਦ ਸਰਵੰ ਪ੍ਰਣਾਸੀ ਅਨੁਪੇ ਰੂਪੇ ਸਮਸਤ ਨਿਵਾਸੀ ਸਦਾ ਸਿਧ ਦਾ ਬੁੱਧ ਦਾ ਬ੍ਰਿਧ ਕਰਤਾ ਆਦੋ ਉਰਦ ਅਰਦੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪੁਸ਼ਪਾਲੰ ਸਦਾ ਸਰਬਦਾ ਸਦਾਤਾ ਦਇਆਲੰ ਅਛੇਦੀ ਅਭੇਦੀਆ ਨਾਮ ਕਾਮ ਸਮਸੋ ਪਰਾਜ ਸਮਸਤਾਮ ਤੇਰਾ ਜੋੜ ਚਾਤਰੀ ਛੰਦ ਜਲੇ ਹੈ ਥਲੇ ਹੈ ਭੀਤੇ ਭੇ ਪ੍ਰਭੂ ਹੈ ਜੂ ਹੈ ਦਿਸ ਹੈ ਭੇਸ ਹੈ ਭਜਹੁ ਪ੍ਰਿਆ ਛੰਦ
अगाधी अबाधी आनंदी स्वरूपे नम सर्वमान्य समस्त निधाने नमस्तवंग नाथ नमस्तवंग परमाथे नमस्तवंग गंधे नमस्तवंग पंजे नमस्तवंग अकाले नमस्तवंग पाले नमो सर्वदेशे नमो सर्वपेशे नमो राज राजे नमो साहचाजे नमो साह साहे नमो माह माहे नमो गीत गीते नमो प्रीत प्रीते नमो रोक रोके नमो सौ सौके नमो सर्वरोगे नमो सर्वभोगे नमो सर्वजीतंग नमो सर्वपीतंग नमो सर्व ज्ञान नमो परम तानंग नमो सर्व मंत्र नमो सर्व जंत्र नमो सर्व दृश्यम नमो सर्व कृष्ण नमो सर्व रंगे त्रिपंगे आनंदे नमो जीव जीवंग नमो बीज बीजे अखिजे पिजे समासम प्रसिजे कृपाल स्वरूपी कुल कर्म प्रणासी सदा सर्वदा हृदय सिद्ध निवासी चरपड़ छंद प्रसाद अमृत कर्मे अमृत धर्मे अखल जोगी अचल भोगे अचल राजे अटल साजे अखल तम अलग कर्म सर्वं दाता सर्वं ज्ञाता सर्वं पाने सर्वं मांडे सर्वं प्राण सर्वं त्राण सर्वं भुक्ता सर्वं दुक्ता सर्वं देव सर्वं पेव सर्वं काले सर्वं पाले रुवाल शांत प्रसाद आद रूपनाद मूर्त जौनपुर कृपारु सर्व मान मान देव पेव दुदार सर्व पालक सर्व कालक सर्व को पुन काल जतर ततर बराधि ही अवधूत रूप रसालो नाम ठाम न जात जाकर पुरंग न राख नाम ठाम न जात जाकर रूप रंग न लेख आद पुरक अधार मुर्ता जौन आद सेख देश और न पे जाकर रूप रेख न रागु जतर ततर दिशा विशा हो फालो और रागु नाम काम विहीन पेखत तम न जाय सर्वान सर्वतन मानस दयमानता है एक मूर्त एक दर्शन की रूप अनेक खेल खेल अखेल खेल अंत को फिर एक

ਬਾਣੀ ਪੁਰਤੀ ਲੋਕ ਚਾਹੁੰਦੇ ਹੈ ਕਿ ਵਿਖਾਇ ਜਗ ਜਾਪੀ ਜਿਹ ਜਾਪੂ ਆਦਿ ਦੇਵ ਅਨਾਦ ਮੂਰਤ ਥਾਪੇ ਸਭ ਜੇ ਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖੋ ਪਾਰੂ ਸਰਬ ਸਮਰਚੇ ਸੁਯਮ ਪਹੁਗਰਨ ਪੰਜਨ ਹਾਰੂ ਕਾਲਹੀਨ ਕਲੰ ਸੰਯੁਕਤ ਅਕਾਲ ਪੁਰਖਾ ਦੇਸ਼ ਧਰਮ ਧਾਮ ਤੋਂ ਭਰਮ ਰਹਿ ਤੋਂ ਭੂਤਾ ਲੱਕ ਭੇਸੋ ਅੰਗ ਰੰਗ ਨਾਮ ਜਾ ਕੇ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾ ਕਾਮ ਆਪ ਰੂਪ ਅਮੀਕ ਅਨੁਸਤ ਇੱਕ ਪੁਰਖ ਅਵਧੂਤ ਗਰਭ ਗੰਜਨ ਸਰ ਭੰਜਨ ਆਦਿ ਰੂਪ ਸੂਤ ਅੰਗਹੀਨ ਭਾਗਨਾਤਮ ਇੱਕ ਪੁਰਖ ਉਪਾਰ ਸਰਬ ਨਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰੂ ਸਰਬ ਗੰਤਾ ਸਰਬ ਹੰਤਾ ਸਰਬ ਤਿਆਨ ਭੇਖ ਸਰਬ ਸਾਸਨ ਜਾਣੀ ਜਿਹ ਰੂਪ ਰੰਗ ਅਲੇਖ ਪਰਮ ਵੇਦ ਪੁਰਾਣ ਜਾ ਕਹਿਣੇ ਭਾਗ ਨੇਤੋ ਕੋਟ ਸਿਮਰਤ ਪੁਰਾਣ ਸ਼ਾਸਤਰ ਨ ਆਵਈ ਵਹ ਚੇਤੋ ਮਦ ਭਰ ਛੰਦ ਤਾ ਪ੍ਰਸਾਦ ਗੁਣ ਗਰ ਉਦਾਰ ਮਹਿਮਾ ਪਰ ਅਸਨ ਭੰਗ ਉਪਮਾ ਨੰਗ ਅਨੁਭਵ ਪ੍ਰਕਾਸ਼ ਨਿਸਤਰ ਅਨਾਸ ਆਦਨ ਬਾਹੂ ਸਾਹਨ ਸਾਹੂ ਰਾਜਨ ਰਾਜੂ ਭਾਨਨ ਭਾਨ ਦੇ ਬਣ ਦੇ ਉਪਮਾ ਮਹਾਨ ਇੰਦਰਨ ਇੰਦਰ ਬਾਲਨ ਬਾਲੂ ਰੰਕਰ ਰੰਕ ਕਾਲਨ ਕਾਲ ਅਨਭੂਤ ਅੰਗ ਅਬ ਭੰਗਤ ਮਿਤ ਪਾਰ ਗੁਣ ਗਰ ਉਦਾਰ ਮੁਣਗਨ ਪ੍ਰਣਾਮ ਨਿਰਭੈ ਨੇਕਾਮ ਆਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਅਨਸਾ ਕਰਮਾ ਦ੍ਰਿਸ਼ਟਾ ਧਰਮ ਸਰਬਾ ਪ੍ਰਣਾਡੇ ਅੰਡਨ ਬਾਡੇ ਚਾਤਰੀ ਛੰਦ ਪ੍ਰਸਾਦ ਗੋਬਿੰਦ ਮਖੰਦੇ ਉਦਾਰੇ ਪਾਰੇ ਹਰਿਅੰਕਰੀ ਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦੇ ਚਤੁਰ ਚੱਕਰ ਕਰਤਾਉ ਚਤੁਰ ਚੱਕਰ ਹਰਤਾਉ ਚਤੁਰ ਚੱਕਰ ਦਾਨੀ ਚਤੁਰ ਚੱਕਰ ਜਾਨੀ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੀ ਚਤੁਰ ਚੱਕਰ ਕਾਲੀ ਚਤੁਰ ਚੱਕਰ ਵਾਪਾਸੀ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿਤਰੈ ਨਾ ਪਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿਤਰੈ ਨਾ ਮਿਤਰੈ ਪਰੇ ਅਪਵਿਤਰੈ ਪ੍ਰਤੀਸੈ ਅਦਿਸੈ ਅਦ੍ਰਿਸੈ ਅਕ੍ਰਸੈ ਭਗਵਤੀ ਛੰਦ ਤਾ ਪ੍ਰਸਾਦ ਕਥ ਦੇ ਕੇ ਅਛਿਜ ਦਿਸੈ ਕੇ ਅਭਿਜ ਭੇਸੈ ਕੇ ਅਗੰਧ ਕਰਮੈ ਕੇ ਅਭੰਜ ਭਰਮੈ ਕੇ ਅਭਿਜ ਲੋਕੈ ਕੇ ਅਦਿਤ ਸੁਖੈ ਕੇ ਵਧੂਤ ਵਰਣੈ ਕੇ ਭੂਤ ਕਰਣੈ ਕੇ ਰਾਜਨ ਪ੍ਰਭੈ ਕੇ ਧਰਮੰਗ ਤੁਜੈ ਕੇ ਸੋਕ ਵਰਣੈ ਕੇ ਸਰਬਾ ਭਰਣੈ ਕੇ ਜਗਤਿੰਗ ਕ੍ਰਿਤੀਆਂ ਕੇ ਸਤਰੰਗ ਛਤਰੀਆਂ ਕੇ ਬ੍ਰਹਮੰਗ ਸਰੂਪੈ ਕੇ ਅਨੁਪਹ ਅਨੁਪੈ ਕੇ ਆਦਿ ਅਜੀਵੈ ਕੇ ਆਪ ਅਭੇਵੈ ਕੇ ਚਿਤਰੰਗ ਮਹੀਨੈ ਕੇ ਇੱਕ ਅਧੀਨੈ ਰੋਜੀ ਰਜਾ ਕਰ ਰਹੀ ਮਾ ਰਿਹਾ ਕਰ ਕਪਾਕ ਬਿਆ ਬੇ ਕੇ ਗੈਬ ਲੱਗਿਆ ਬੇ ਕੇ ਅਫਲ ਗੁਨਾ ਹੈ ਕੇ ਸਾਹਨ ਸਾਹ ਕੇ ਕਾਰਨ ਕਨਿੰਦਾ ਹੈ ਕਰੋਜੀ ਦੇ ਹੰਦ ਹੈ ਕੇ ਰਾਜ ਕਰ ਰਹੀ ਮੈਂ ਕੇ ਕਰਮੰ ਕਰੀਮ ਹੈ ਕੇ ਸਰਬੰ ਕਲੀ ਹੈ ਕੇ ਸਰਬੰ ਦਲੀ ਹੈ ਕੇ ਸਰਬਤਰ ਮਾਨੇ ਕੇ ਸਰਬਤਰ ਦਾਨੇ ਕੇ ਸਰਬਤਰ ਗਾਉਣੇ ਕੇ ਸਰਬਤਰ ਭਾਉਣੇ ਕੇ ਸਰਬਤਰ ਦੇਸੈ ਕੇ ਸਰਬਤਰ ਪੇਸੈ ਕੇ ਸਰਬਤਰ ਰਾਜਾਏ ਕੇ ਸਰਬਤਰ ਸਾਜਾਏ ਕੇ ਸਰਬਤਰ ਦੀਨਾਏ ਕੇ ਸਰਬਤਰ ਨੀਨੈ ਕੇ ਸਰਬਤਰ ਜਾ ਹੋ ਕੇ ਸਰਬਤਰ ਪਾ ਹੋ ਕੇ ਸਰਬਤਰ ਦੇਸਾਏ ਕੇ ਸਰਬਤਰ ਪੇਸਾਏ ਕੇ ਸਰਬਤਰ ਕਾਲੈ ਕੇ ਸਰਬਤਰ ਪਾਲੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜਾ ਕੇ ਸਰਬਤਰ ਸੁਖੈ ਕੇ ਸਰਬਤਰ ਪੁਖੈ ਕੇ ਸਰਬਤਰ ਤ੍ਰਾਣੈ ਕੇ ਸਰਬਤਰ ਪ੍ਰਾਣੈ ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਮਾਨੈ ਸਦੈਵ ਪ੍ਰਧਾਨੈ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਕੇ ਸਰਬਤਰ ਭਾਨੈ ਕੇ ਸਰਬਤਰ ਮਾਨੈ ਕੇ ਸਰਬਤਰ ਇੰਦ੍ਰੈ ਕੇ ਸਰਬਤਰ ਚੰਦ੍ਰੈ ਕੇ ਸਰਬੰ ਕਲੀ ਮੈਂ ਕੇ ਪਰਮੰ ਅਪੀ ਮੈਂ ਕੇ ਆਕੁਲ ਅਨਾਮੈ ਕੇ ਸਾਹਿਬ ਕਲਾਮੈ ਕੋ ਸੁਨਲ ਵਜੂ ਹੈ ਤਮਾ ਮਨ ਰਜੂ ਹਮੇ ਸੁਨ ਸਲਾਮੈ ਸਲੀਖਤ ਮਦਾਮੈ ਗਰੀਬ ਰਸ ਕਸਤਾ ਗਰੀਬ ਪ੍ਰਸਤਾ ਬਲੰਦਰ ਮਕਾਨੈ ਜਿਮਨ ਜਮਾਨੈ ਤਮ ਜਲ ਤਮਾਮੈ ਰੁਜਲ ਨਦਾਨੈ ਹਰਿ ਫਲ ਰਜੀ ਮੈਂ ਰਜਾਇ ਜਕੀਨ ਅਨੇਕ ਕੁਲ ਤਰੰਗ ਹੈ ਭੇਦੈ ਭੰਗੈ ਜੀਜਲ ਨਮਾਜੈ ਗਰੀਬ ਖਰਾਜ ਹੈ ਨਿਰੁਕਤ ਸਰੂਪ ਤਰਮੁਕਤ ਵਿਭੂਤ ਹੈ ਪਰ ਭੁਗਤ ਪ੍ਰਭਾ ਸੁਜੁਗਤ ਸੁਦਰ ਸਦਾ ਰੂਪੈ ਭੇਦੀ ਮੁਕਤੈ ਸਮਸਤ ਉਪਰਾਜ ਸਦਾ ਸਭ ਸਾਜ ਹੈ ਸਮਸਤ ਸਲਾਮ ਸਦੈਵ ਕਾਮ ਨਿਰਬਾਧ ਸਰੂਪੈ ਗਾਦ ਰੂਪੈ ਓਮ ਅੰਗ ਆਦਿ ਰੂਪੈ ਨਾ ਸੁਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੀ ਤ੍ਰਿਵਾਦੀ ਅਗੰਜੇ ਗਾਦੇ ਸੁਭੰ ਸਰਭਾਗੇ ਸੋ ਸਰਬ ਅਨਰਾਗੇ ਤ੍ਰਿਭੁਗਤ ਸਰੂਪ ਹੈ ਛਿਜ ਹੈ ਛੂਤ ਹੈ
कि नरकं प्रणासय प्रचल प्रवासय निरोकत प्रवास दैवं सदा हमें भगवत स्वरूप है परजुगत अनुप है निरोकत सदा हमें भगवत प्रभा है अनुक्त स्वरूप है परजुगत अनुप है चातरी छंद अपंग है अनंग है अपेख है लेख है भरम है कर्म है नादि जुगाद जय है मैं है भूत्या तूत्या नास है दस है धंद है बंद है भगत है बरकत है अनासे प्रकाशन चिंतन सुनते लिखा दिखा लिखा पीखा टा है गा है सम है गम है नील है नाद अनित है सुनित है अजात है जाद है चर प्रछंद प्रसाद सर्वंघनता सर्वं गंता सर्वं ख्याता सर्वं ज्ञाता सर्वं हर्ता सर्वं कर्ता सर्वं प्राणु सर्वं त्राणु सर्वं कर्म सर्वं धर्म सर्वं दुक्ता सर्वं मुक्ता शावन छंद त्वय प्रसाद नमो नरकनाशे सदैव प्रकाशे अनंगं स्वरूपे अपंगं विभूते परमात्म परमाते सदा सर्वसाथी अगाध स्वरूपे निर्बाध विभूते अनंगी अनामे त्रिभंगी त्रिकामे निर्भंगी स्वरूपे सर्वभंगी अनुपे न पुत्र न पुत्र न सत्र न मित्र न तातन मातन जातन पातन साधन श्रीका मित्तो मीक सदैव प्रभ अजह अजह भगवती छंद तय प्रसाद के जाहर जहूर है के हाजिर हजूर है मैं सुन सलाम है समस्त कलाम के साहिब दिमागे के सुरत जागे के कामन करीम है के राजक रहीम है के रोजी देहांद है के राजक रहिंद है करीम और कमाल है के उसमें जमाल है गरीम एक राज है गरीब नवाज है हरिभर सगान है रासल पकान है कलंक प्रणास है समस्त निवास है अगंजल गरीम जाय करीम है समस्त जुबा है के साहिब करा है के नरक प्रणास है बहस्त निवास है के सर्वल गवान है मैं सुन रवान है तमा मल तजी मैं समस्त अजीज है परम परम से समस्त अजीस है आदेश लेख है मैं सुन भेख है जिम जबा है अमिकल माह है करिम कुमाल है के जोर तुमाल है कचमक बकाश है मित्र सुबास है के अजब स्वरूप है कि मित्त भूत है कि मित्त उपसा है कि आत्म प्रभ है कचलंग अनंग है कि मित्त उपंग है मद भार छंद प्रसाद मौन मानु प्रणाम गुण गर्म दाम अर्ब अगंज हरण प्रपंज अनगन प्रणाम मन सलाम हरणर खंड वर्णर मंड अनपहनासु मौन मान प्रकाश गुण गानु प्रणाम जल थल मदाम अंशज गादु अंशज अंग आसन भंग उपमा पारु गात मित उदार जल थल अमंड दिसुस भंड जल थल महंत दिस विस बेअंत अनुपहनास त्रित धर त्रास आदन बाह एक दाह ओंकार आदो कथनी अनाद काल खंड ख्याल गुरब अकाल कर कर प्रणाम चित चरणाम अनचज गात अजिजन बात अनचंज गात अनरंज बात अनठोट भंडार ठट पर आडीठ धर्म अत ठीठ कर्म अनबरन अनंत दाता महंत हर बोल मना छंद तय प्रसाद करणालय है अरकालय है खल खंडन है महमंडन है जगतेश्वर है परमेश्वर है कल कारण है सर्व वारण है त्रित के धारण है जग के कारण है मन मान है जग जान है सर्वं पर है सर्वं कर है सर्वपाश है सर्वनाश है करणा कर है विश्वंबर है सर्वेश्वर है जगतेश्वर है ब्रह्मंडस है खलखंडस है पारते पर है करणा कर है जप जप है थप थप है अकृत कृत है अमृत अमृत है अमृत अमृत है करणा कृत है कृता कृता तरणी त्रित है अमतेश्वर है परमेश्वर है कृता कृता मृता मृता है अजबा कृता मृता मृत है नर नायक है खर कायक है विश्वंबर है करुणालय है नृप नायक है सर्पायक है पावपंजन है अर्गंजन है रिपतापन है जप जापन है अकलं कृत है सर्वा कृत है कर्ता कर है हरता हर है परमात्म है सर्व आत्म है आत्म वास है जस के जस है भुजंग प्रयात छंद नमो सूर्य सूर्य नमो चंद्र चंद्रे नमो राज राजे नमो इंद्र इंद्रे न
नमो अंधकारिणम ते तेजिनम बृंद बृंदिनम बीज बीजेनम राज संग ताम संग सांत रूपे नमो परम तत्व तत्म स्वरूपे नमो योग योगी नमो ज्ञान ज्ञाने नमो मंत्र मंत्र नमो ध्यान ध्याने नमो ज्योत ज्योति नमो ज्ञान ज्ञाने नमो भोज भोजे नमो पान पाने नमो कलह कर्ता नमो सांत रूपे नमो इंद्र इंद्रे नाद विभूते कलंकर रूपे अलंकर अलंके नमो आशा से नो बांक बंके अपंगी स्वरूपे अरंगी नामे त्रिपंगी त्रिकाले अरंगी कामे एक अक्षरी छंद अजय अलय अपय अभय अपु अजु अनास अकाश अगंज पंज लख पख अकाल दयाल अलेख भेख नाम काम गाह टह नाथ प्रमाथे अजोनी अमोनी ना रागे ना रंगे ना रूपे ना देखे अकर्म भरम अगंज लेखे पुजहंत छंद नमस्तल प्रणामे समस्तल प्रणासे अगंजलो नामे समस्तल निवासे नकाम विभूते समस्तल स्वरूपे को कर्म प्रणासी सो धर्म विभूते सदा सचदानंद स्थल प्रणासी करिम कलिंदा समस्तल निवासी अजाय विभूते गजाय विग्निमय हरिम करिम करिम रहीमे चतुर चक्रवर्ती चतुर चक्र भुगते स्वयं भव शुभम सर्वदा सर्वयुक्ते दो कालंग प्रणासी दयालंग स्वरूपे।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓਂਕਾਰ ਸਤਿਗੁਰੁ ਪ੍ਰਸਾਦ। ਪਾਤਸ਼ਾਹੀ ਦਸਵੀਂ ਤੈ ਪ੍ਰਸਾਦ ਸਵਈਏ ਸਭ ਸੁਧ ਸਮੂਹ ਸਿਧਾਨ ਕੇ ਦੇਖ ਪ੍ਰਿਉ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਕ ਸੁਰਾਰਦਨ ਸੁਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਮਤ ਕੋ ਨ ਦੇਖਿਤ ਪਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੋ ਤੇ ਏਕ ਰਤੀ ਬਨ ਏਕ ਰਤੀ ਕੇ ਮਾਤੇ ਮਤੰਗ ਜਰ ਜਰ ਸੰਗ ਅਨੁਪਤੰਗ ਸਰੰਗ ਸਵਾਰੀ ਕੋਟ ਤਰੰਗ ਕੁਰੰਗ ਸੇ ਕੁਦਤ ਪਾਵਨ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਭਜਾਨ ਕੇ ਭੂਪਲੀ ਬੇਦੋ ਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਭਾਏ ਤੋ ਕਾਹ ਭਾਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਪ੍ਰੈਸਾ ਵਿਦੇਸ਼ ਨਿਸ਼ਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਗਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਪੁਰਖ ਭਗਵਾਨ ਕੇ ਭੂਪਤ ਕੌਣ ਕਰਨ ਨਹੀਂ ਜਾਤ ਵਿਚਾਰੇ ਸ੍ਰੀ ਪਰ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇ ਅਨੇਕ ਪਸੇਖਾਏ ਵੇਦ ਪੁਰਾਣਕ ਤੇ ਕੁਰਾਣ ਜ਼ਮੀਨ ਬਾਣ ਸਮਾਨ ਕੇ ਪੇਖਾ ਪਵਨ ਆਹਾਰ ਜਤੀ ਜਤ ਹਾਰੂ ਸਭਾ ਸੁਭ ਚਾਰ ਹਜ਼ਾਰ ਕ ਦੇਖਾ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖਾ ਸੁਧ ਸੁਪਾਹਾ ਦੁਰੰਤ ਦੁਬਾਹ ਸੁਸਾਸਨਾ ਦੁਰਜੰਦ ਲੈਂਗੇ ਭਾਰੀ ਗੁਮਨ ਭਰੇ ਮਨ ਮੈਂਕਰ ਪਰਬਤ ਪੰਖ ਹਲੈ ਨਾ ਹਲੈਂਗੇ ਭਾਰੀ ਗੁਮਾਨ ਭਰੇ ਮਨ ਮੈਂਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਅਨੀਨ ਮਰੋਰ ਮਵਾਸਨ ਮਾਤੇ ਮਤੰਗਣ ਮਾਂ ਨੂੰ ਮਲਾਂਗੇ ਸ੍ਰੀ ਪਾਤਸ਼ਾਹੀ ਭਗਵਾਨ ਕਿਰਪਾ ਬੈਨੂੰ ਤਿਆਗ ਜਹਾਨ ਦਾਨ ਚੱਲਾਂਗੇ ਵੀਰ ਪਾਰ ਵੱਡੇ ਬਿਰੇ ਆਰਮ ਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇ ਸਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗੜ ਗੜਾਨ ਕੇ ਤੋੜਨ ਹਾਰੂ ਸੋ ਬਤਨ ਹੀ ਚਰਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਇੱਕ ਦਵਈਆ ਦਾਨਵ ਦੇ ਫਨਿੰਦਰ ਸਾਤਰ ਭੂਤ ਭਾਣ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਾਣੀ ਹੀ ਪਲ ਮੈਂ ਸਭ ਥਾਪ ਥੱਪਾਂਗੇ ਪੁੰਨ ਪ੍ਰਤਾਪਨ ਬਾੜ ਜਾ ਤੁਹਨੋ ਪਾਪਨ ਕੇ ਬਹੁ ਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਫਿਰ ਜਗ ਸੱਤਰ ਸਭੈ ਅਵਲੋਕ ਚੱਪਾਂਗੇ ਮਾਨਵ ਇੰਦਰ ਜਿੰਦਰ ਨਾਦ ਪਉ ਜਾਉਂ ਤਰਲੋ ਕੋ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸਵੰਬਰ ਸਾਧ ਭਰਾਂਗੇ ਬ੍ਰਹਮ ਮਹੇਸ਼ਰ ਬਿਸਨ ਸੱਚੀ ਪਤ ਅੰਤ ਫਸੇ ਜਮ ਫਾਸ ਭਰਾਂਗੇ ਜੇ

ਤਨਕ ਮੈਂ ਹਰ ਹਾਂ ਰਿੱਧ ਸਿੱਧ ਕਰਮ ਸਭ ਹੋਈ ਜੋੜ ਛਾ ਛੁਪ ਸਕੈ ਨ ਕੋਈ ਇੱਕ ਵਾਰ ਜਿੰਤ ਮੈਂ ਸੰਹਾਰਾਂ ਕਾਲ ਪਾਸ ਤੇ ਤਾਹੀ ਬਾਰਾ ਜਿਨ ਨਾਲ ਨਾਮ ਤਿਹਾਰੂ ਕਹਾ ਦਰ ਦੁਖ ਦੁਖ ਤੇ ਰਹਾ ਖੜਗ ਕੀਤ ਮੈਂ ਸਰਣ ਤਿਹਾਰੀ ਆਪ ਹਾਂ ਦੈਨੇ ਹੋ ਬਾਰੀ ਸਰਬ ਠੌਰ ਮਾਂ ਹੋ ਸਹਾਈ ਦੁਖ ਦੁਖ ਤੇ ਲਿਹ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਖ ਸਕਲ ਦੇ

ਕਿਤ ਦਵਾਨੇ ਪਾਈਐ ਤਾਨੂ ਮਾਨੂ ਤਾਨੂ ਸਭ ਸੋ ਗੁਰ ਕੋ ਹੁਕਮ ਮੰਨੇ ਪਾਈਐ ਹੁਕਮ ਮੰਨੇ ਹੋ ਗੁਰ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣ ਹੋ ਸੰਤੋ ਕਥਿਓ ਕਥ ਕਹਾਣੀ ਮਨ ਚੰਚਲਾ ਤੁਤਰਾਈ ਕਿਨ ਪਾਇਆ ਤੁਤਰਾਈ ਨੂੰ ਪਾਇਆ ਕਿਨਾਂ ਇਸ ਤੋਂ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਰ੍ਹਾਂ ਕੀਤੀ ਜਿਨ ਠਗਾਉਣੀ ਪਾਈਆ ਕੁਰਬਾਨ ਕੀਤਾ ਤੇ ਸਭ ਟਹਜਰ ਮਨ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨ ਪਾਇਆ ਇਹ ਮਨ ਪਿਆਰੇ ਆ ਤੂੰ ਸਦਾ ਸੱਸ ਮਾਲੇ ਇਹ ਕੁਟੰਬ ਤੂੰ ਜੇ ਦੇਖਦਾ ਚਲੈ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲਣ ਨਾਹੀ ਤਸਨਾਉਣ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚਾ ਜਿਤੰਤ ਪਛੋਤਾਈਐ।

ਨਾਨਕ ਮਨ ਪਿਆਰੀ ਤੂੰ ਸਦਾ ਸਤ ਸੰਭਾਲੇ ਅਗਮ ਅਗੋ ਤੇਰਾ ਤੇਰਾ ਅੰਤ ਨ ਪਾਇਆ ਅੰਤੋਂ ਨਾ ਪਾਇਆ ਕਿਨਾ ਤੇਰਾ ਆਪਣਾ ਆਪ ਤੂੰ ਜਾਣੇ ਹੀ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਅੱਖ ਵਖਾਣੇ ਆਖਿਆ ਤਾਂ ਵੇਖਿਆ ਸਭ ਤੂੰ ਹੈ ਇੰਦਰ ਜਗਤੋਂ ਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀ ਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੂੰ ਉਪਾਏ ਇੱਕ ਵੇਖ ਪਰਸਨ ਆਇਆ ਲਾਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਟੁੱਟਾ ਤਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲ ਨਾਲੀ ਭਗਤਾ ਹਕੇਰੀ ਬਿਖਮ ਮਾਰਗ ਚਲਣਾ ਲਾਭ ਲੋਭ ਅਹੰਕਾਰ ਤਾਜ ਤਸਨਾ ਬਹੁਤ ਨਾਹੀ ਬੋਲਣਾ ਖੰਨੇ ਹੋ ਤਿੱਖੀ ਵੱਲ ਹੁਣ ਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀਆਂ ਪਜਿਆਂ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਉ ਤੂੰ ਚਲਾਹੇ ਤਿਵ ਚਲਾ ਸੁਆਮੀ ਹੋ ਕਿਆ ਜਾਣਾ ਗੁਣ ਤੇਰੀ ਜਬ ਤੂੰ ਚਲਾਹੇ ਤਿਵ ਚਲਾਹੇ ਜਿਨਾ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵਹਿ ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕਹਿ ਨਾਨਕ ਸੱਚੇ ਸਭ ਜੋ ਭਾਵੇ ਤਿਵ ਚਲਾਵਹਿ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰ ਸੁਣਾਇਆ ਇਹੋ ਤਨਕਾ ਮਨ ਮਸਿਆ ਜਨ ਧਰੋ ਲਿਖਿਆ ਆਇਆ ਇੱਕ ਬਰਾ ਕਨੇਰੇ ਕਰਹਿ ਗੱਲਾਂ ਗੱਲੀ ਕਿਰਨ ਪਾਇਆ ਕਹਿ ਨਾਨਕ ਸਭ ਸੋਹੇ ਨਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾਂ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸੋ ਪਵਿੱਤ ਸੰਗਤ ਸਬਾਈਆ ਕਹਿੰਦੇ ਪੁੱਤ ਸੁਣਦੇ ਪੁੱਤ ਸੇ ਪੁੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪੁੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਾਜ ਨ ਉਪਜਾਵਣ ਸਾਜਾ ਸਾਸਾ ਨਾ ਜਾਏ ਨਾ ਜਾਏ ਸਾਸਾ ਕਸੰਜਮ ਰਾਹ ਕਰਮ ਕਮਾਈ ਸਾਸਾ ਜੀ ਮਨੀਰ ਹੈ ਕਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸੋ ਰਾਹ ਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਾਜ ਉਪਜਾਏ ਸਾਸਾ ਉਪਜਾਏ ਜੀ ਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀ ਹੋ ਤਾਂ ਮੈਲੇ ਤਿੰਨ ਜਮ ਜੂਆ ਹਾਰਿਆ ਇਹ ਤਸਨਾ ਵੱਡਾ ਰੋਗ ਲੱਗਾ ਵਰਨ ਮਨ ਹੋ ਵਿਸਾਰਿਆ ਵੇਦਾ ਮਹਿ ਨਾਮ ਤੁਮ ਸੋ ਸੁਣਿਆ ਨਾਹੀ ਪਰੰਜੋ ਮੇਤਾ ਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਨੀ ਜਨਮ ਜੂ ਵੈ ਹਾਰਿਆ ਜੀ ਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੋਲ ਕਿਸੋਏ ਪਹੁੰਚਾ ਨਾਹੀ ਮਨਸਾ ਸਤ ਸਮਾਣੀ ਜਨਮ ਰਤਨ ਜਿਨ ਖਟਿਆ ਭਲੇ ਸੇਵਨ ਜਾਰੀ ਕਹਿ ਨਾਨਕ ਜਿਨ ਮਨ ਨਿਰਮਲ ਸਦਰਾ ਹੈ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸੇ ਕੋਈ ਜੀਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮਾ ਸਮਾਲੇ ਆਪ ਛੱਡ ਸਦਾ ਰਹਿ ਪਰਣਾਈ ਗੁਰਬਰਿਆ ਮਨ ਜਾਣ ਕੋਈ ਕਹਿ ਨਾਨਕ ਸੁਣ ਹੋ ਸੰਤੋਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੀ ਮੁਖ ਹੋਵੇ ਬਿਨ ਸਤਿਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੋਰ ਥੈ ਕੋਈ ਪੁੱਛੋ ਬੱਬੇ ਕੀ ਆ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹੋ ਹਰ ਜਪੇ ਹੋ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਿਖਾਣੀ ਹਰ ਹਰ ਨਿਤ ਕਰ ਹਸਨਾ ਕਹਿ ਕਛੂ ਨਾ ਜਾਣੀ ਚਿਤ ਜਿਨ ਕਾਹਿਰ ਲਿਆ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਗੁਰਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਉ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸਿਵ ਸਖਤ ਆਪ ਉਪਾਇ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਵਿਖੇ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੇ ਮੁਕਤੋ ਸ਼ਬਦ ਮਨ ਮਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਖੁਸ਼ ਬੁਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ
सिमरत शास्त्र पुन पाप विचार दे ततः सारण जानी ततः सारण जानी गुरु बाजह ततः सारण जानी तेह गुणी संसार भ्रम सत्ता सत्यनारायण महानी गुर कृपा ते से जन जागे जिन हर मन मस्या बोले अमृत बाणी कह नानक सो तत् पा जिसनु अंधन हल लागै जागत रहण महानी माता के उदर मह प्रतपाल करे सो के अमर हम सारी अमर हुकम सारी ए वरदाता अग्न में आहार पहुंचावे उसनु केहो पोह न सकी जिसनु अपनी लबलावे अपनी लवे आपे लाए गुरमुख सदा संभालिया कह नान केवल दाता सो के अमर हम सारी है जैसी अग्न उदन मह तैसी बाहर माया माया अग्न सब को जे ही करता के लचाया जात भाणा ता जमया परवान भला पाया लिब छुड़की लगी तृष्णा माया अमर वरताया ए माया जित हर विसरै महबजै पह दूजा लाया कह नान गुर प्रसाद जना लिबला गीत नी विचे माया पाया अरे आप मुलक है मुल न पाया जाए मुल न पाया जाए कि सब तो रह लोक मिल लाए ऐसा सतगुर जी मिले तिसनु सरों सरसों पिए बिचों आप जाए जिसदा जीओ तिस मिल रह हर वसै मन आए हर आप मुलक है भागत न के नानका जिन हर पल पाए हर रास मेरी मन मन जा रहा हर रास मेरी मन मन जा रहा सबर ते रास जानी हर हर नित कर हसना कह कछु न जानी हर हर नित जप हजी हो लाहा खट्टे और दिहाड़ी इहो तान उतना मिले आजन हर आपे पाना कह नानक हर रास मेरी मन हुआ बन जा रहा ए रसना तू अन रस रात रही तेरी प्यास न जाए होत किताए जिचर हर रस पल्ल न पाए हर रस पाए पल्ल पिए हर रस बहुन तृष्ण लागे आए एहो हर रस करमी पाई आए सतगुर मिलज से आए कह नानक होर अन रस विसरे जा हर वसै मन आए ए शरीरा मेरिया हर तू मैं जोत रखी ता तू जग मह आया हर जोत रखी तुद विच ता तू जग मह आया अरे आपे माता आपे पिता जिन जीव पाए जगत दिखाया गुर प्रसादी बुझिया ता चलत होवा चलत नदरी आया कह नानक श्रेष्ठ का मूर रचिया जोत राखी ता तू जग मह आया मन चाव पया प्रभ आगम सुनिया हर मंगल गाव सखी गृह मंदिर बनिया

ਜਨ ਹਰ ਤੇਰਾ ਰਤਨ ਤਿਆ ਸੋ ਹਰ ਮਨ ਨਮਸਾਇਆ ਗੁਰ ਪ੍ਰਸਾਦੀ ਹਰਮਨ ਮਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੂੰ ਮੈਂ ਜੋ ਧਰੀ ਹਰ ਬਿਨੇ ਔਰਨ ਦੇਖੋ ਕੋਈ ਹਰ ਬਿਨੇ ਔਰਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦ ਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਣ ਕੋਈ ਕਹਿ ਨਾਨਕ ਇਹ ਨੇਤਰ ਅੰਸੇ ਸਤਿਗੁਰ ਮਿਲਿਆ ਦੇ ਦ੍ਰਿਸ਼ਟ ਹੋਈ ਇਹ ਸਰਵਣ ਮੇਰੇ ਹੋ ਸੱਚ ਸੁਣਨੇ ਨੂੰ ਪਠਾਈ ਸੱਚ ਸੁਣਨੇ ਨੂੰ ਪਠਾਈ ਸ੍ਰੀ ਲੈ ਸੁਣ ਸਤ ਬਾਣੀ ਜਿਤ ਸੁਣੀ ਮੰਤਰ ਹਰਿਆ ਹੋ ਵਾਰਸਨਾ ਰਸ ਮਾਣੀ ਸੱਚ ਅਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਸੱਚ ਸੁਣਨਾ ਨੂੰ ਪਠਾਏ।

ਆਪਾ ਬਣ ਜਾਇਆ ਇਹੋ ਸਾਚਾ ਸੋਹਿਲਾ ਸਾਚਾ ਘਰ ਗਾਵੋ ਗਾਵੋ ਤਾਂ ਸੋਹਿਲਾ ਘਰ ਸਾਚਾ ਜਿੱਥੇ ਸਦਾ ਸਤਿਆਵੇ ਸੱਚੋ ਧਿਆਵੇ ਜਾਤ ਭਾਵੇ ਗੁਰਮੁਖ ਜੀ ਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਹਿਲਾ ਸੱਚਾ ਘਰ ਗਾਵੇ ਆਨੰਦ ਸੁਨੋਹਣ ਭਾਗੀ ਉਹ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀ

kerja, lebih sering ngerjain

ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਜਾਂਦਿਆ ਇਨ ਨੇਤਰ ਜਗਤ ਨਿਹਾਲਿਆ ਖਸਮ ਛੋੜ ਦੂਜਾ ਲੱਗੇ ਡੁੱਬੇ ਸਿਵਣ ਜਾ ਰਿਹਾ ਸਤਿਗੁਰੂ ਹੈ ਬੋਏ ਥਾਵ ਲੈਕ ਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰ।

ਗੁਰ ਪ੍ਰਸਾਦ ਸਿੰਘ ਜੀ ਕੀਰਤਨ ਕਰਦੇ ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਚੱਲ ਰਹੀ ਗੁਰਬਾਣੀ ਦੀ ਲੜੀਵਾਰ ਵਿਚਾਰ ਲੜੀਵਾਰ ਕਥਾ ਸਤਿਕਾਰਯੋਗ ਗਿਆਨੀ ਜੋਹਰਾਂ ਪਾਤਸ਼ਾਹ ਜੀ ਸਰਵਨ ਕਰੋ, ਜਿੰਨੇ ਵੀ ਸਤਸੰਗੀ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ ਪਿਆਰ ਸਾਹਿਤ ਗੁਰਫਤਿਹ ਪ੍ਰਵਾਨ ਕਰੋ ਜੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਉਂ ਭਾਵੈ ਤਿਉਂ ਰਾਖ ਲੈ, ਹਮ ਸਰਨ ਪ੍ਰਭ ਆਏ ਰਾਮ ਰਾਜੇ। ਹਮ ਭੂਲ ਵਿਗਾੜ ਦਿਨ ਸਰਾਤ, ਹਰ ਲਾਜ ਰਖਾਏ। ਵਾਰਿਕ ਗੁਰ ਪਿਤਾ ਹੈ ਦੇ ਮਤ ਸਮਝਾਏ। ਜਨ ਨਾਨਕ ਦਾਸ ਹਰ ਕਾਂਡਿਆ, ਹਰ ਪੈਜ ਰਖਾਏ। ਮਤ ਸੁਮਤ ਤੇਰਾ ਵਸ ਸੁਆਮੀ, ਹਮ

ਜਿਉਂ ਪਾਵਾ ਤਿਵੈ ਬੁਲੈਨੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨਾ

अचरज पुरख त्याओ रहाओ। वाहिगुरु जी का खालसा, वाहिगुरु जी की फतेह। पतित पावन भगत वत्सल करुणा निदान कोट ब्रह्मंडा दे मालक गुरु गरीब निवाज श्री गुरु ग्रंथ साहिब महाराज सच्चे पातशाह जी दी पावन पवित्र गोछ विच सुभाए मान जुड़ मिल बैठी गुरु प्यारी गुरु की साजी निवाजी साध संगत जीओ। सतगुरां दी अपार रहमत बख्शिश सदका वडभागी गुरसिख संगतां अमृत वेले तो गुरु दरबार अंदर सज रहे सुंदर दीवाना विच पहुंच के सतगुरां दे पावन पवित्र दर्शन दी दारे परसना कीते हन। अमृत बाणी श्री आसा जी की वार होर शब्दां दा रस पिन्ना शब्द कीर्तन सत्कार योग रागी जत्थे दी मुबारक रसना तो सरवण करके मिले हुए मोलक मनुखा जन्म दे सुवासां घड़ियां समें नूं सफल बना रहे। अमोलक जी दा मुल कोई ना होवे वाहिगुरु दी बख्शिश नाल त्रुट के जो नर नारायणी दे प्राप्त हुंदी है। अपने जोर नाल यतन नाल प्राप्त नहीं हुंदी। वाहिगुरु दी जदों प्रसन्नता हुंदी है उदों ही ये मानस जन्म ये मूल सो टिकदा है। ये भी सतगुरां कहा सच्चे पातशाह जी ने कई जन्म गर्भ हिर खरे आ कई जन्म माता दे गर्भ विच खर गया नहीं स्थित होया नहीं टिका होया मूल दा बिंद दा खर गया वाहिगुरु दी नज़र नहीं सी खुशी नहीं सी माता पिता नूं चिंता होई रही है। ऐसा भी हुंदा है दुर्लभ देही है धन गुरु अर्जन देव साहिब महाराज सच्चे पातशाह जी पावन शब्द विच राम कली राग विच सानू यही समझाउंदे ने दुर्लभ देह सवार जाहे न दरगह हार हलत पलत तुद होए वड्याई अंत की बेला लए छडाई। इथों शब्द आप जी ने प्रारंभ कीता है बड़ी दुर्लभ अमोलक दुर्लभ दूजी बार लभनी कठिन होवे छेती कीते जो प्राप्त ना होए। 84 लाख दुनिया विच भ्रमण करन तो बाद फिर जाके प्राप्त हुंदी है अरबां साल बाद। दुर्लभ देह सवार सवार लैन कल क्या बड़ी कठिन है। आप जी होर भी फुरमान करदे ने गौड़ी राग विच गौड़ी महला पंजवा दुर्लभ देह पाई वड भागी। ये दुर्लभ देही है लभनी कठिन है जो अमोलक देही पाई है वड्या भागा करके चंगे कर्म करके ये प्राप्त होई है वड भागी। नाम न जपै ते आत्म घाती उत्थे ते भी कह दिता जे नाम नहीं जपदा इन पा के ते अपने आप नू मारन दे तोली है आत्म घाती होवेगा। जो ये रस है आनंद है वाहिगुरु के नाम का आत्मा का आनंद है जो उत तक पहुँच ही ना हुई फिर ये तो दूजिया जूनिया विच नखिद जूनिया विच सप्पा विच कूकरा विच सूकरा विच कोई फर्क नहीं है फिर पशु ही है फिर जे उतों तक पहुँच ना हुई तो नाम न जपै ते आत्म घाती फिर आत्मा नूं घाती घात करन वाला ही होएगा ना। आत्मा आत्मा दा आनंद जे लिया ही नहीं मरिया ही रहा आत्मा दे आनंद वालों आत्मिक आनंद वालों मौत ही है मौत ही होई रहेगी जिउंदा भी मरिया तो लिया त
ਤਾਂ ਹੀ ਸਤਿਗੁਰਾਂ ਕਿਹਾ ਸੀ ਆਖਾਂ ਜੀਵਾਂ ਵਿਸਰਾ ਮਰ ਜਾਓ, ਆਖਣ ਔਖਾ ਸਾਚਾ ਨਾਓ, ਨਾਮ ਨਾ ਜਪੈ ਤੇ ਆਤਮ ਘਾਤੀ। ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, ਆਤਮਾ ਦਾ ਪਤਾ ਹੀ ਨਹੀਂ ਲੱਗਦਾ ਆਤਮਾ ਦਾ ਆਨੰਦ ਕੀ ਹੈ। ਕਲਯੁੱਗ ਦੇ ਜੀਵ ਨੂੰ, ਕਲਯੁੱਗ ਦੇ ਮਨੁੱਖ ਨੂੰ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਦੁੱਖਾਂ ਕਲੇਸ਼ਾਂ ਵਿੱਚ, ਕਲਪਨਾ ਵਿੱਚ, ਵਿਕਾਰਾਂ ਵਿੱਚ, ਹੰਕਾਰਾਂ ਵਿੱਚ, ਅਭਿਮਾਨਾਂ ਵਿੱਚ ਲੰਘ ਜਾਂਦੀ ਸਾਰੀ। ਨਹੀਂ ਪੜਚੋਲ ਹੁੰਦੀ ਹਿਰਦੇ ਦੇ ਆਨੰਦ ਦੀ। ਨਾਮ ਨਾ ਜਪਾ ਤੇ ਆਤਮ ਘਾਤੀ। ਨਾਮ ਨਹੀਂ ਜਪਦਾ, ਨਾਮ ਦੁਆਰਾ ਹੀ ਸੂਝ ਪੈਣੀ ਸੀ ਆਪਣੇ ਨਿਜਾ ਆਨੰਦ ਦੀ, ਆਪਣੇ ਮੂਲ ਦੀ ਪਹਿਚਾਣ ਕਰਨੀ ਸੀ ਇਹ ਮਨ ਨੇ। ਨਾਮ ਨਹੀਂ ਜਪਦਾ ਤੇ ਆਪਣੇ ਆਪ ਨੂੰ ਮਾਰਨ ਦੇ ਤੁਲ ਆ, ਜਿਉਂਦੇ ਜੀ ਮਾਰਿਆ ਹੋਇਆ। ਨਾਮ ਨਾ ਜਪੈ ਤੇ ਆਤਮ ਘਾਤੀ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ ਗੌੜੀ ਰਾਗ ਵਿੱਚ, ਇਹ ਬਹੁਤ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੋਈ ਹੈ। ਮਰਨਾ ਜਾਹੀ ਜਿਨ੍ਹਾਂ ਬਿਸਰਤ ਰਾਮ, ਨਾਮ ਬਿਹੂਨ ਜੀਵਨ ਕੌਣ ਕਾਮ। ਰਹਾਓ ਅਗਲੀਆਂ ਤੁਕਾਂ ਵਿੱਚ ਕਹਿੰਦੇ ਨੇ, ਜਿਨ੍ਹਾਂ ਨੂੰ ਵਾਹਿਗੁਰੂ ਭੁੱਲ ਗਿਆ, ਯਾਦ ਵਿੱਚ ਆਉਂਦਾ ਹੀ ਨਹੀਂ ਹੈ ਮਾਲਕ, ਮਰ ਕਿਉਂ ਨਹੀਂ ਜਾਂਦੇ, ਕੀ ਫਾਇਦਾ ਦੇਹੀ ਰੱਖਣ ਦਾ, ਕੋਈ ਫਾਇਦਾ ਨਹੀਂ। ਮਰਨਾ ਜਾਹੀ ਜਿਨ੍ਹਾਂ ਬਿਸਰਤ ਰਾਮ, ਭਿਉਂ ਭਿਉਂ ਕੇ ਮਾਰਦੇ ਤੇ ਗੁਰੂ ਗ੍ਰੰਥ ਸਾਹਿਬ 'ਚ ਪੇੜਾਂ ਬਹੁਤ ਨੇ, ਲੇਕਿਨ ਸਾਡੇ ਨਹੀਂ ਵੱਜਦੇ, ਸਾਡੇ 'ਤੇ ਅਸਰ ਨਹੀਂ ਹੁੰਦਾ ਹੈ। ਮਾਰਦੇ ਤੇ ਬਹੁਤ ਭਿਉਂ ਭਿਉਂ ਕੇ, ਕਿਸੇ ਨੂੰ ਕਹਿ ਦੇਈਏ ਮਰ ਜਾ, ਕਿੰਨਾ ਗੁੱਸਾ ਕਰੂ ਬੰਦਾ, ਕਿੰਨਾ ਗੁੱਸਾ ਕਰਦਾ ਹੈ। ਹੁਣ ਮਹਾਰਾਜ ਸਿੱਧੇ ਬਚਨ ਕਹਿ ਰਹੇ ਨੇ, ਉਹ ਵੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਿਹੜੇ ਸ਼ਾਂਤੀ ਦੇ ਪੁੰਜ ਨੇ, ਸਮਝਾਉਣ ਵਾਸਤੇ ਅਧਿਕਾਰ ਹੈ ਮਾਤਾ ਪਿਤਾ ਨੂੰ, ਬੱਚਿਆਂ ਨੂੰ ਝਿੜਕ ਸਕਦੇ ਨੇ, ਸਖਤੀ ਵਰਤ ਸਕਦੇ ਨੇ, ਉਹਨਾਂ ਦੇ ਭਲੇ ਵਾਸਤੇ ਵਰਤਦੇ ਨੇ ਮਾਤਾ ਪਿਤਾ, ਭਲੇ ਵਾਸਤੇ ਵਰਤ। ਗੁਰੂ ਪਿਤਾ ਨੇ, ਗੁਰੂ ਮਾਤਾ ਨੇ ਸੱਚੇ ਪਾਤਸ਼ਾਹ ਨਹੀਂ ਢਿੱਲ ਕੀਤੀ ਉੱਥੇ ਜਿੱਥੇ ਵੇਖਿਆ ਇਹਨਾਂ ਦਾ ਭਲਾ ਨਹੀਂ, ਇੱਥੇ ਭਲਾ ਹੈ। ਕਿਹਾ ਮਰਨਾ ਜਾਹੀ ਜਿਨ੍ਹਾਂ ਬਿਸਰਤ ਰਾਮ, ਨਾਮ ਬਿਹੂਨ ਜੀਵਨ ਕੌਣ ਕਾਮ। ਮਰ ਕਿਉਂ ਨਹੀਂ ਜਾਂਦੇ ਜਾਂਦੇ ਜੀ, ਜਿਨ੍ਹਾਂ ਨੂੰ ਵਾਹਿਗੁਰੂ ਭੁੱਲ ਗਿਆ, ਕਾਹਦੇ ਵਿੱਚ ਜ਼ਿੰਦਗੀ ਲੰਘੀ ਹੋਈ ਲੱਗੀ ਹੋਈ ਹੈ, ਵਾਹਿਗੁਰੂ ਨੂੰ ਭੁਲਾ ਕੇ। ਜੇ ਖਾਤ ਪੀਤ ਖੇਲਤ ਹਸਤ ਬਿਸਥਾਰ, ਕਮਨ ਅਰਥ ਮ੍ਰਿਤਕ ਸੀ ਗਾਰ। ਖਾ ਲਿਆ ਪੀ ਲਿਆ, ਦੇਹੀ ਨੂੰ ਪਾਲਣ ਵਿੱਚ ਤਾਂ ਬਹੁਤ ਸੁਚੇਤ ਹੈ ਕਲਯੁੱਗ ਦਾ ਮਨੁੱਖ, ਬਿਨਾਂ ਪੁੱਛਿਆਂ ਹੀ ਸਲਾਹਾਂ ਦਿੰਦਾ, ਹਰ ਕੋਈ ਡਾਕਟਰ ਬਣਿਆ ਫਿਰਦਾ ਹੈ, ਆਹ ਕਰ ਲਓ, ਆਹ ਖਾ ਲਓ, ਆਹ ਖਾ ਲਓ, ਆਹ ਨਾ ਖਾਇਆ ਕਰ। ਪੰਗਤੀ 'ਚ ਬੈਠਿਆਂ ਹੀ ਟੋਕੀ ਜਾਂਦੇ ਨੇ ਦੂਜੇ ਦੇ ਮੂਹਰੇ ਪਈ ਚੀਜ਼ ਨੂੰ ਵੇਖ ਕੇ। ਹਰੇਕ ਕੋਈ ਡਾਕਟਰ ਆ, ਬੜੇ ਸਿਆਣੇ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ, ਖਾਤ ਪੀਤ ਖੇਲਤਾ ਹਸਤ ਬਿਸਥਾਰ, ਪੱਲੇ ਕੀ ਹੈ, ਕੀ ਰਹਿ ਗਿਆ ਹੈ। ਨਾਮ ਨੂੰ ਭੁਲਾ ਕੇ ਬਾਣੀ ਨੂੰ ਖਾਈ ਜਾਂਦਾ, ਪੀ ਜਾਂਦਾ, ਪਾਲਦਾ ਤਾਂ ਇਹਨੂੰ ਬਹੁਤ ਸੋਹਣੇ ਤਰੀਕੇ ਨਾਲ, ਬੜਾ ਸੁਚੇਤ ਹੈ। ਖਾਤ ਪੀਤ ਖੇਲਤ, ਖੇਲਦਾ ਵੀ ਬੜਾ ਹੈ। ਖੇਲਾਂ ਤਾਂ ਇੱਥੋਂ ਤੱਕ ਹੋ ਗਈਆਂ ਨੇ ਜਿੱਥੇ ਆ ਕੇ ਸਤਸੰਗਤ ਕਰਨੀ ਸੀ, ਜਿੱਥੇ ਕਥਾ ਕੀਰਤਨ ਦਾ ਲਾਹਾ ਲੈਣਾ ਸੀ, ਉੱਥੇ ਵੀ ਖੇਲਾਂ ਚੱਲ ਰਹੀਆਂ ਨੇ, ਉੱਥੇ ਵੀ ਹਿਲਾ ਹਿਲਾ ਹੋ ਰਹੀ ਹੈ। ਇਹੀ ਕਲਯੁੱਗ ਹੈ, ਹੋਰ ਕੀ ਕਹਾਂਗੇ। ਖਾਤ ਪੀਤ ਖੇਲਤ ਹਸਤ ਬਿਸਥਾਰ, ਹੱਸਦਿਆਂ ਹੋਇਆਂ, ਇਹ ਬਿਸਥਾਰ ਹੈ, ਇਹ ਪਸਾਰਾ ਪਸਰਿਆ ਹੋਇਆ। ਕਮਨ ਅਰਥ ਮ੍ਰਿਤਕ ਸੀਗਾ, ਹੁਣ ਅਗਲੀ ਤੁਕ ਮਹਾਰਾਜ ਭਿਉਂ ਕੇ ਮਾਰਦੇ ਨੇ, ਕੀ ਅਰਥ ਹੈ, ਕੀ ਮਤਲਬ ਹੈ, ਜੇ ਇਹਨਾਂ ਵਿੱਚ ਹੀ ਲੱਗ ਗਿਆ ਦੇਹੀ ਪਾ ਕੇ, ਜੇ ਆਪਣੇ ਮੂਲ ਨੂੰ ਭੁੱਲ ਗਿਆ ਵਾਹਿਗੁਰੂ ਦਾ, ਨਾਮ ਯਾਦ ਹੀ ਨਹੀਂ, ਕਿੰਨਾ ਕੁ ਮਤਲਬ ਹੈ, ਇੰਨਾ ਕੁ ਮਤਲਬ ਹੈ ਜਿਹੋ ਜਿਹਾ ਮਰੇ ਬੰਦੇ ਨੂੰ ਸ਼ਿੰਗਾਰ ਲਾਇਆ ਹੋਵੇ। ਕਮਨ ਅਰਥ ਮ੍ਰਿਤਕ ਸੀਗਾ, ਮਰੇ ਨੂੰ ਸ਼ਿੰਗਾਰ ਲਾ ਦਿਓ, ਸਮਝ ਲਓ ਇੰਨਾ ਹੀ ਮੁੱਲ ਆ। ਸੋ ਮਹਾਰਾਜ, ਜੋ ਨਾ ਸੁਣੈ ਜਸ ਪਰਮਾਨੰਦਾ, ਪਸ ਪੰਖੀ ਤ੍ਰਿਗਤ ਜੋਨ ਤੇ ਮੰਦਾ। ਜਿਹੜਾ ਵਾਹਿਗੁਰੂ ਦੇ ਪਰਮਾਨੰਦ ਆ, ਜਿਹਦੇ ਵਿੱਚ ਆਤਮਾ ਦਾ ਆਨੰਦ ਹੈ, ਖੇੜਾ ਹੀ ਖੇੜਾ ਹੈ, ਜਿਹੜਾ ਆ ਕੇ ਸਤਸੰਗਤ ਵਿੱਚ ਦੇਹੀ ਨੂੰ ਪਾ ਕੇ,
ਦੁਲੱਭ ਦੇਹੀ ਨੂੰ ਮਾਨਸ ਜਨਮ ਨੂੰ ਪਾ ਕੇ ਗੁਰੂ ਕੀ ਹਜ਼ੂਰੀ ਵਿੱਚ ਕੀਰਤਨ ਹੁੰਦਾ ਹੈ, ਕਥਾ ਹੁੰਦੀ ਹੈ। ਜਿਹੜਾ ਇਹਨਾਂ 'ਚ ਲੱਗਿਆ ਇੱਥੇ ਆ ਕੇ ਵੀ ਨਹੀਂ ਸੁਣਦਾ, ਚਾਰ ਦੀਵਾਰੀ ਵਿੱਚ ਆ ਕੇ ਵੀ। ਜੋ ਨਾ ਸੁਣਾ ਜਸ ਪਰਮਾਨੰਦਾ, ਜਿਹੜਾ ਨਹੀਂ ਸੁਣਦਾ ਪਰਮਾਨੰਦ ਦੇ ਜਸ, ਪਸ ਪੰਖੀ ਤ੍ਰਿਗਦ ਜੋਨ 'ਤੇ ਮੰਗਾ ਮੰਦਾ, ਪਸ਼ੂ ਚੌ ਪਾਏ, ਪਸ਼ੂ ਛੜਾ ਮਾਰਨ ਵਾਲੇ, ਸਿੰਘ ਮਾਰਨ ਵਾਲੇ ਪਸ਼ੂ, ਪੰਛੀ ਉੱਡਣ ਵਾਲੇ ਪੰਖੀ, ਤ੍ਰਿਗਦ ਜੋਨ 'ਤੇ ਮੰਦਾ, ਟੇਡੀਆਂ ਜੂਮੀਆਂ ਤੋਂ ਵੀ ਭੈੜਾ ਹੈ, ਫਿਰ ਉਹ ਹੀ ਚੰਗੀਆਂ ਨੇ ਤੇਰੇ ਨਾਲ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ, ਸਾਡੇ 'ਤੇ ਵਾਹਿਗੁਰੂ ਨੇ ਕਿਰਪਾ ਕੀਤੀ। ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ, ਕੇਵਲ ਨਾਮ ਰਿੱਧ ਮਾਹੇ ਸਮਾਇਆ। ਗੁਰਾਂ ਨੇ ਬਖਸ਼ਿਸ਼ ਕਰਕੇ ਨਾਮ ਮੰਤਰ ਦ੍ਰਿੜ ਕਰਵਾ ਦਿੱਤਾ ਹੈ, ਪ੍ਰਪੱਕ ਕਰਵਾ ਦਿੱਤਾ ਹੈ। ਕੇਵਲ ਹੁਣ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਵਸਿਆ ਹੈ, ਸੱਚੇ ਪਾਤਸ਼ਾਹ ਜੀ ਨਾਮ ਵਸਾਇਆ ਹਿਰਦੇ ਵਿੱਚ, ਉਹਦੀ ਯਾਦ ਨੂੰ ਵਸਾਇਆ ਹੋਇਆ, ਤਾਂ ਹੀ ਪ੍ਰਵਾਨ ਹੈ, ਤਾਂ ਹੀ ਦੁਲੱਭ ਦੇਹੀ ਦਾ ਮੁੱਲ ਪੈਂਦਾ ਹੈ। ਤਾਂ ਕਿਹਾ ਸੀ ਦੁਲੱਭ ਦੇਹ ਸਵਾਰ, ਦੁਲੱਭ ਦੇਹੀ ਨੂੰ ਸਵਾਰ ਲੈ, ਸ਼ਿੰਗਾਰ ਲੈ ਵਾਹਿਗੁਰੂ ਦੇ ਨਾਮ ਨਾਲ, ਸੋਹਣੇ ਗੁਣਾਂ ਨਾਲ। ਜਾਹੇ ਨਾ ਦਰਗਾਹ ਹਾਰ, ਫਿਰ ਦਰਗਾਹ ਵਿੱਚ ਹਾਰ ਨਹੀਂ ਹੋਵੇਗੀ, ਹਾਰ ਕੇ ਨਹੀਂ ਜਾਵੇਂਗਾ, ਜੀਵਨ ਬਾਜੀ ਜਿੱਤ ਕੇ ਜਾਵੇਂਗਾ, ਇੱਥੋਂ ਸੁਰਖਰੂ ਹੋ ਕੇ ਜਾਵੇਂਗਾ। ਜਾਹੇ ਨਾ ਦਰਗਾਹ ਹਾਰ, ਉੱਥੇ ਜਾਂਦਿਆਂ ਹੋਇਆਂ ਸਵਾਸਾਂ ਦੇ ਪੂਰੇ ਹੋਣ ਤੋਂ ਜੀਵ ਆਤਮਾ ਜਿੱਤ ਕੇ ਜਾਵੇਗੀ, ਬਾਜੀ ਜਿੱਤ ਕੇ ਜਾਵੇਂਗਾ। ਇਹ ਮਾਨਸ ਜਨਮ ਨਹੀਂ ਤਾਂ ਵਿਕਾਰਾਂ ਦੇ ਜੂਏ ਵਿੱਚ, ਮਾਇਆ ਦੀ ਤ੍ਰਿਸ਼ਨਾ ਦੇ ਜੂਏ ਵਿੱਚ ਹੀ ਹਾਰ ਜਾਵੇਂਗਾ। ਹਲਤ ਪਲਤ ਤੁਧ ਹੋਏ ਵਡਿਆਈ, ਲੋਕ ਪੁਰਲੋਕ ਵਿੱਚ ਤੇਰੀ ਫਿਰ ਵਡਿਆਈ ਹੋਵੇਗੀ, ਸੱਚੀ ਅਤੇ ਸੁੱਚੀ ਵਡਿਆਈ ਹੋਵੇਗੀ, ਜੈ ਜੈਕਾਰ ਹੋਵੇਗੀ। ਅੰਤ ਕੀ ਬੇਲਾ ਲਏ ਛਡਾਈ, ਅੰਤ ਵੇਲੇ ਜਪਿਆ ਹੋਇਆ ਨਾਮ ਤੈਨੂੰ ਛਡਾ ਲਵੇਗਾ, ਸਹਾਇਤਾ ਕਰੇਗਾ। ਜਿੱਥੇ ਕਿਸੇ ਨੇ ਵੀ ਸਹਾਇਤਾ ਨਹੀਂ ਕਰਨੀ, ਕੋਈ ਵੀ ਮਿੱਤਰ ਨਹੀਂ ਬਣਦਾ ਜਿਸ ਰਸਤੇ 'ਤੇ, ਇੱਥੋਂ ਤੱਕ ਹੀ ਹੁੰਦੇ ਨੇ। ਸੋ ਮ੍ਰਿਤਕ ਲਓ ਸਭ ਲੋਕ ਕੁਟੰਬ ਮਿਲ, ਇੱਥੋਂ ਤੱਕ ਹੀ ਹੁੰਦਾ ਹੈ, ਸ਼ਮਸ਼ਾਨ ਘਾਟ ਤੱਕ ਸਾਰੇ ਕੁਟੰਬ ਲੋਕ ਪਰਿਵਾਰ ਮਿਲ ਕੇ ਜਾਂਦਾ ਨਾਲ, ਮ੍ਰਿਤਕ ਸਰੀਰ ਦੇ ਤੱਕ ਨਿਭਦਾ ਹੈ। ਅੱਗੇ ਹੰਸ ਅਕੇਲਾ, ਅੱਗੇ ਤਾਂ ਜੀਵ ਆਤਮਾ ਨੇ ਇਕੱਲੀ ਨੇ ਜਾਣਾ ਹੈ, ਇਕੱਲੀ ਨੇ ਲੇਖਾ ਜੋਖਾ ਦੇਣਾ ਹੈ, ਇਕੱਲੀ ਨੇ ਭੁਗਤਣਾ ਹੈ ਕਰਮਾਂ ਦਾ ਫਲ। ਇਸ ਕਰਕੇ ਮਹਾਰਾਜ ਕਹਿੰਦੇ ਅੰਤ ਕੀ ਬੇਲਾ ਲਏ ਛਡਾਈ, ਉੱਥੇ ਜੇ ਛਡਾਉਣਾ ਹੈ ਕੇਵਲ ਵਾਹਿਗੁਰੂ ਦੇ ਨਾਮ ਨੇ, ਉਹਨੇ ਛਡਾਉਣਾ, ਉਹ ਨਾਲ ਨਿਭਦਾ, ਸੱਚਾ ਸਾਥੀ ਹੈ। ਰਾਮ ਕੇ ਗੁਣ ਗਾਓ ਹੈ ਭਾਈ ਗੁਰਸਿੱਖੋ, ਤੁਹਾਨੂੰ ਕਹਿੰਦੇ ਆ ਇਹ ਆਸਰਾ ਲੈ ਲਓ। ਆਮ ਸਾਰੇ ਜੋ ਰਮਿਆ ਹੋਇਆ, ਸਾਰੇ ਆਮ ਇੱਕ ਰਸ ਪਰਿਪੂਰਨ ਆ, ਉਹ ਰਾਮ ਦੇ ਗੁਣ ਗਾਓ, ਵਾਹਿਗੁਰੂ ਦੇ ਗੁਣ ਗਾਓ ਸੱਚੇ ਪਾਤਸ਼ਾਹ ਦੇ। ਗੁਰਬਾਣੀ ਜਿੰਨੀ ਗੁਣ ਗਾਉਂਦੀ ਹੈ ਉਹਦੀ ਸਿਫਤ ਸਲਾਹ ਦੇ ਗੀਤ ਗਾਉਂਦੀ ਹੈ, ਗੁਰਬਾਣੀ ਗਾਉਣੀ ਹੈ ਉਹਦੇ ਗੁਣ ਆਪਣੇ ਆਪ ਗਾਏ ਜਾਂਦੇ ਨੇ, ਸਾਡੇ ਅੰਦਰ ਪੈਦਾ ਨਹੀਂ ਹੁੰਦੇ ਗੁਣ, ਗੁਰਬਾਣੀ ਦੇ ਵਿੱਚ ਨਿਰੂਪਣ ਆ, ਗੁਣ ਹੀ ਕਥਨ ਕੀਤੇ ਨੇ ਆਪਣੇ ਵੱਲੋਂ, ਅਰਦਾਸਾਂ ਨੇ ਧੁਰ ਹਿਰਦੇ ਵਿੱਚੋਂ, ਬੇਨਤੀਆਂ ਨੇ ਆਪਣੇ ਔਗਣ ਨੇ, ਵਾਹਿਗੁਰੂ ਦੇ ਗੁਣ ਹਨ, ਸੁਤੇ ਸਿੱਧ ਗਾਏ ਜਾਂਦੇ ਨੇ। ਨੀਵਾਂ ਹੁੰਦਾ ਹਿਰਦਾ ਗੁਰਬਾਣੀ ਗਾਉਂਦਿਆਂ ਹੋਇਆਂ, ਮਨ ਨੀਵਾਂ ਹੁੰਦਾ ਪਵਿੱਤਰ ਹੁੰਦਾ ਹਿਰਦਾ ਹੁੰਦਾ, ਗੁਣ ਗਾਏ ਜਾਂਦੇ ਨੇ ਜਿਹੜੇ ਗੁਰਬਾਣੀ ਗਾਉਂਦੇ ਨੇ। ਤਾਂ ਹੀ ਕਿਹਾ ਸੀ ਗੁਰਬਾਣੀ ਗਾਵੈ ਭਾਈ ਉਹ ਸਫਲ ਸਦਾ ਸੁਖਦਾਈ, ਉਹ ਸਫਲ ਹੈ ਗਾਈ ਹੋਈ ਅਤੇ ਸੁੱਖ ਦਿੰਦੀ ਹੈ, ਸੁਖਦਾਇਕ ਜਿਹੜੇ ਗੁਰਬਾਣੀ ਗਾਉਂਦੇ ਨੇ। ਰਾਮ ਕੇ ਗੁਣ ਗਾਓ ਹਲਤ ਪਲਤ ਹੋਏ ਦੋ ਹੋਏ ਦੋਵੇ ਸੁਹੇਲੇ, ਅਚਰਜ ਪੁਰਖ ਧਿਆਓ ਰਹਾਓ। ਹਲਤੇ ਲੋਕ ਪਲਤ ਪ੍ਰਲੋਕ ਅਗਲਾ ਲੋਕ, ਹੋਵੇ ਹੋਏ ਦੋਵੇ ਸੁਹੇਲੇ, ਦੋਵੇਂ ਸੁਹੇਲੇ ਹੋ ਜਾਣਗੇ, ਸੁਖੀ ਹੋ ਜਾਣਗੇ।
ਦੋਵੇਂ ਸਫਲੇ ਹੋ ਜਾਣਗੇ, ਦੋਵਾਂ 'ਚ ਸੁਖੀ ਹੋਵੇਗਾ। ਇਹ ਲੋਕ ਸੁਖੀ ਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾਪੈ ਮੇਲੇ। ਆਪ ਜੀ ਸੁਖਮਨੀ ਸਾਹਿਬ ਵਿੱਚ ਬਖਸ਼ਿਸ਼ ਕਰਦੇ ਨੇ, ਇੱਥੇ ਵੀ ਕਹਿ ਰਹੇ ਨੇ ਦੋਵੇਂ ਲੋਕ ਸੁਹੇਲੇ ਹੋ ਜਾਣਗੇ, ਦੋਵੇਂ ਸਫਲੇ ਹੋ ਜਾਣਗੇ, ਦੋਵੇਂ ਸੁਖੀ ਹੋ ਜਾਣਗੇ। ਅਚਰਜ ਪੁਰਖ ਧਿਆਓ, ਦੋਵਾਂ ਲੋਕਾਂ ਦੇ ਸੁੱਖ ਮਿਲ ਜਾਣਗੇ। ਇਉਂ ਕਹਿ ਲਈ ਅਚਰਜ ਪੁਰਖ ਧਿਆਓ, ਲੇਕਿਨ ਤਾਂ ਹੋਵੇਗਾ ਜੇ ਅਸਚਰਜ ਵਿਸਮਾਦ ਰੂਪ ਬੇਅੰਤ ਹੈ ਜੋ ਉਹ ਅਕਾਲ ਪੁਰਖ ਨੂੰ ਧਿਆਨ ਵਿੱਚ ਲੈ ਕੇ ਆਉਂਗੇ। ਧਿਆਓ, ਜੇ ਧਿਆਵਾਂਗੇ, ਜੇ ਧਿਆਉਂਗੇ, ਧਿਆਨ ਵਿੱਚ ਲੈ ਕੇ ਆਉਂਗੇ, ਇੱਕ ਦੀ ਯਾਦ ਮਨ ਵਿੱਚ ਵਸਾਉਂਗੇ, ਇਹ ਬਖਸ਼ਿਸ਼ ਹੋਵੇਗੀ। ਸੱਚੇ ਪਾਤਸ਼ਾਹ ਕਿਰਪਾ ਕਰਨਗੇ। ਇਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ ਸੀ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸੈ ਕਾਮ ਧਿਨਾ, ਸੋ ਐਸਾ ਹਰ ਧਿਆਈਐ ਮੇਰੇ ਜੀ ਅੜੇ, ਤਾ ਸਰਬ ਸੁਖ ਪਾਵੈ ਮੇਰੇ ਮਨ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁੱਖ ਉਜਲ ਹੋਈ ਹੈ, ਨਿਤ ਧਿਆਈ ਹੈ ਹਰ ਪੁਰਖ ਨਿਰੰਜਨ। ਦੋਵਾਂ ਲੋਕਾਂ ਵਿੱਚ, ਇਹ ਲੋਕ ਅਤੇ ਪ੍ਰਲੋਕ ਵਿੱਚ ਮੁੱਖ ਉਜਲਾ ਹੋਵੇਗਾ, ਜੇਕਰ ਨਿਯਮ ਨਾਲ ਨੇਮ ਨਾਲ ਨਿਤੋ ਵਾਹਿਗੁਰੂ ਨੂੰ ਧਿਆਵਾਂਗੇ, ਜੇ ਯਾਦ ਕਰਾਂਗੇ, ਉਹਦਾ ਇਹ ਫਲ ਆ, ਨਿਤ ਧਿਆਈ ਹੈ ਹਰ ਪੁਰਖ ਨਿਰੰਜਨ। ਹਾਲਤ ਪਾਲਤ ਹੋਹੇ ਦੋਵੇ ਸੁਹੇਲੇ, ਅਚਰਜ ਪੁਰਖ ਧਿਆਓ। ਮਹਾਰਾਜ ਕਹਿੰਦੇ ਅਚਰਜ ਪੁਰਖ ਨੂੰ ਧਿਆਓ, ਉਹਦਾ ਧਿਆਨ ਕਰੋ ਸੱਚੇ ਪਾਤਸ਼ਾਹ। ਰਹਾਓ ਊਠਤ ਬੈਠਤ ਹਰ ਜਾਪ, ਕਦੋਂ ਜਪੀਏ ਮਹਾਰਾਜ, ਕਿਵੇਂ ਧਿਆਇਆ ਜਾਵੇ? ਕਲੂ ਦਾ ਸਮਾਂ ਹੈ ਅਤੇ ਜ਼ਿੰਦਗੀ ਬਹੁਤ ਛੋਟੀ ਹੈ, ਕੰਮਾਂ ਕਾਰਾਂ ਦੇ ਵਿੱਚ ਜ਼ਿੰਮੇਵਾਰੀਆਂ ਵੀ ਬਹੁਤ ਨੇ, ਕੰਮਾਂ ਕਾਰਾਂ ਦੇ ਵਿੱਚ ਜੇ ਕਹੀਏ ਇੱਕ ਥਾਂ ਬੈਠ ਕੇ ਹੀ ਹੋਵੇਗਾ, ਇਹ ਵੀ ਕਈ ਵਾਰ ਮੁਸ਼ਕਿਲ ਹੋ ਜਾਂਦਾ ਹੈ, ਨਿਯਮ ਨੇਮ ਵੀ ਪੂਰਾ ਨਹੀਂ ਰਹਿੰਦਾ ਹੈ। ਉੱਠਦਿਆਂ ਬਹਿੰਦਿਆਂ ਵੀ ਧਿਆ ਸੱਚੇ ਪਾਤਸ਼ਾਹ, ਕੰਮ ਕਾਰ ਕਰਦਿਆਂ, ਊਠਤ ਬੈਠਤ ਉੱਠਦਿਆਂ ਬਹਿੰਦਿਆਂ ਹਰ ਜਾਪ, ਹਰੀ ਵਾਹਿਗੁਰੂ ਦਾ ਜਾਪ ਕਰ। ਜਦੋਂ ਵੀ ਮਾੜੀ ਜਿਹੀ ਵਿਹਲ ਮਿਲਦੀ ਹੈ, ਉੱਠਦਿਆਂ ਬਹਿੰਦਿਆਂ, ਕੰਮ 'ਤੇ ਜਾਣ ਤੋਂ ਪਹਿਲਾਂ ਉੱਠਦਿਆਂ ਇਸ਼ਨਾਨ ਪਾਣ ਕਰਕੇ ਨਿਤਨੇਮ ਕਰ, ਵਾਹਿਗੁਰੂ ਵਾਹਿਗੁਰੂ ਯਾਦ ਆਵੇ। ਬਹਿੰਦਿਆਂ ਕੰਮ ਕਰਕੇ ਆ ਕੇ ਬੈਠਦਿਆਂ ਸਾਹ ਲੈਂਦਿਆਂ ਉਦੋਂ ਵੀ ਇਸ਼ਨਾਨ ਪਾਣ ਕਰਕੇ ਨਿਤਨੇਮ ਕਰ। ਸੋ ਵਾਹਿਗੁਰੂ ਸੱਚੇ ਪਾਤਸ਼ਾਹ ਜਦੋਂ ਵੀ ਟਾਈਮ ਲੈ, ਉੱਠਦਿਆਂ ਬਹਿੰਦਿਆਂ ਹਰ ਵੇਲੇ, ਉੱਠਣ ਤੋਂ ਲੈ ਕੇ ਬਹਿਣ ਤੱਕ ਸੌਣ ਤੱਕ ਉਹਦੀ ਯਾਦ ਵਿੱਚ ਰਹਿ, ਕੰਮ ਵੀ ਕਰ ਅਤੇ ਵਾਹਿਗੁਰੂ ਦਾ ਨਾਮ ਵੀ ਜਪ। ਜੇ ਕਹਿ ਦਈਏ ਫਲਾਣੇ ਟਾਈਮ ਫੇਰ ਜਪ ਲਾਂਗੇ, ਫੇਰ ਨਹੀਂ ਜਪਿਆ ਜਾਂਦਾ, ਜਪਿਆ ਤਾਂ ਉੱਦਮ ਮਨਾਈ ਜਾਂਦਾ, ਉੱਦਮ ਕਰਿੰਦਿਆਂ ਜੀਓ ਤੂੰ ਕਮਾਵਦਿਆਂ ਸੁੱਖ ਪੁੰਜ, ਧਿਆਏ ਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ, ਉੱਠਦਿਆਂ ਬਹਿੰਦਿਆਂ ਹਰ ਜਾਪ, ਹਰ ਵੇਲੇ ਵਾਹਿਗੁਰੂ ਦਾ ਜਾਪ ਕਰ, ਹਰੀ ਨੂੰ ਜਪ। ਹੋਰ ਗੱਲਾਂ ਕਰਨ ਦੀ ਬਜਾਏ ਉੱਠਦਾ ਬਹਿੰਦਾ ਬੰਦਾ ਟਾਈਮ 'ਤੇ ਬੜਾ ਮਿਲਦਾ, ਮਹਿਫਲਾਂ 'ਚ ਬਹਿੰਦਾ ਹੈ, ਸੱਥਾਂ ਵਿੱਚ ਬਹਿੰਦਾ ਹੈ, ਬਹਿਣ ਨੂੰ ਬੜਾ ਟਾਈਮ ਮਿਲ ਜਾਂਦਾ ਹੈ, ਲੇਕਿਨ ਹਰੀ ਦਾ ਜਾਪ ਨਹੀਂ ਹੁੰਦਾ। ਹੁੰਦੀਆਂ ਦੁਨਿਆਵੀ ਗੱਲਾਂ ਨੇ, ਹੁੰਦੀ ਨਿੰਦਿਆ ਚੁਗਲੀ ਹੈ, ਦੁਆਇਸ਼ ਦੇ ਵੱਸ ਹੋ ਕੇ ਈਰਖਾ ਦੇ ਜੀਵ ਨਿੰਦਿਆ ਚੁਗਲੀ ਦੇ ਵਿੱਚ ਲੱਗੇ ਰਹਿੰਦੇ ਨੇ, ਵਾਹਿਗੁਰੂ ਦਾ ਜਾਪ ਨਹੀਂ ਹੁੰਦਾ। ਜਾਪੇ ਕਰਮੇ ਆ ਤੇਰਾ ਮਾਨ, ਦੁਲੱਭ ਦੇਹੀ ਨੂੰ ਪਾ ਕੇ ਸਫਲੀ ਕਰ ਲੈ ਇਹਨੂੰ, ਉੱਠਤ ਬੈਠਤ ਹਰ ਜਾਪ, ਉੱਠਦਿਆਂ ਬਹਿੰਦਿਆਂ, ਉੱਠਣ ਤੋਂ ਲੈ ਕੇ ਬੈਠਣ ਤੱਕ, ਥੱਕ ਟੁੱਟ ਕੇ ਸੌਣ ਤੱਕ ਕੀਰਤਨ ਸੋਹਲੇ ਦਾ ਪਾਠ ਕਰ, ਜਾਪ ਵਾਹਿਗੁਰੂ ਦਾ ਜਾਪ ਕਰ ਸੱਚੇ ਪਾਤਸ਼ਾਹ ਦਾ, ਦਿਨ ਰਾਤ ਉਹਦੀ ਯਾਦ ਵਿੱਚ ਉਹਨੂੰ ਯਾਦ ਕਰ, ਤੇਰੀ ਕਿਰਪਾ ਨਾਲ ਦਿਨ ਲੰਘਿਆ, ਸ਼ੁਕਰ ਹੈ ਤੇਰਾ ਹੁਣ ਰਾਤ ਆਈ ਹੈ, ਮਿਹਰ ਕਰੀ ਸੱਚੇ ਪਾਤਸ਼ਾਹ। ਭਾਣੇ ਅੰਜ ਭਾਣੇ ਅੰਦਰ ਬਤੀਤ ਕਰਾਈ ਜਾਪ, ਤਾਂ ਹੀ ਨਿਤਨੇਮ ਕਰਨਾ ਹੈ, ਉਹਦੀ ਯਾਦ ਨਾ ਟੁੱਟੇ। ਦੋਵੇਂ ਕੁੰਡੇ ਫੜਨੇ ਨੇ, ਸਵੇਰ ਦਾ ਅਤੇ ਸ਼ਾਮ ਦਾ ਦਿਨ ਦਾ,
ਬਿਨਸੈ ਸਗਲ ਸੰਤਾਪ। ਫਿਰ ਕੀ ਹੋਵੇਗਾ, ਹਰ ਕੋਈ ਕਲਪਨਾ ਦੇ ਵਿੱਚ ਹੈ, ਸੰਤਾਪ ਦੇ ਵਿੱਚ, ਚਿੰਤਾ ਦੇ ਅਧੀਨ ਹੈ। ਕਲਯੁਗੀ ਜੀਵ ਗਰੀਬ ਹੈ, ਅਮੀਰ ਹੈ, ਸਭ ਕੋਈ ਚਿੰਤਾ ਦੇ ਅਧੀਨ ਹੈ। ਬਿਨਸੈ ਸਗਲ ਸੰਤਾਪ, ਸਾਰਾ ਤਾਪ ਸਾੜਾ ਜਿਹੜਾ ਹੈ, ਝੋਰਾ ਹੈ, ਚਿੰਤਾ ਹੈ, ਕਲਪਨਾ ਹੈ, ਇਹ ਨਾਸ ਹੋ ਜਾਵੇਗੀ। ਬਿਨਸੈ ਸਗਲ ਸੰਤਾਪ, ਸਾਰੇ ਸੰਤਾਪ ਕਲੇਸ਼, ਕਲਯੁਗ ਦੇ ਕਲੇਸ਼ ਨਾਸ ਹੋ ਜਾਣਗੇ। ਇਹੀ ਪਾਵਨ ਸੁਖਮਨੀ ਸਾਹਿਬ ਵਿੱਚ ਦਰਸਾਇਆ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹੇ ਮਿਟਾਵੋ। ਕਲਯੁਗ ਦੇ ਕਲੇਸ਼ ਦੁੱਖ ਇਹ ਤਨ ਦੇ ਵਿੱਚੋਂ ਮੇਟ ਲਵੋ, ਉੱਡ ਜਾਣਗੇ ਸਾਰੇ। ਸਿਮਰੋਂਗੇ ਸਿਮਰ ਸਿਮਰ ਕੇ, ਮਨ ਬਾਣੀ ਸਰੀਰ ਕਰਕੇ ਆਤਮਾ ਦੇ ਆਨੰਦ ਦਾ ਸੁੱਖ, ਇਹ ਸੁੱਖ ਪ੍ਰਾਪਤ ਹੋ ਜਾਵੇਗਾ। ਬਿਨਸੈ ਸਗਲ ਸੰਤਾਪ, ਸਾਰੇ ਸੰਤਾਪ ਝੋਰੇ ਨਾਸ ਹੋ ਜਾਣਗੇ। ਬੈਰੀ ਸਭ ਹੋਵੇ ਮੀ, ਜਿਹੜੇ ਬੈਰੀ ਬਣੇ ਹੋਏ ਨੇ, ਕਾਮ ਕ੍ਰੋਧ ਲੋਮੋ ਹੰਕਾਰ, ਸ਼ਬਦ ਸਪਰਸ਼ ਰੂਪ ਰਸ ਗੰਧ ਅੰਦਰ ਦੇ ਵਿਸ਼ੇ ਨੇ, ਇਹ ਅੰਦਰ ਦੇ ਵੈਰੀ ਨੇ, ਦੇਹੀ ਦੇ ਵਿੱਚ ਮਨ ਦੇ ਵੈਰੀ ਨੇ, ਮਨ 'ਤੇ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਹੈ, ਇਹ ਵੈਰੀ ਵਿਨਾਸ ਹੋਣਗੇ। ਅੰਤਰੀਬ ਦੂਤ ਦੁਸ਼ਮਨ ਸਭ ਤੁਝ 'ਤੇ ਨਿਵਰੈ, ਪ੍ਰਗਟ ਪ੍ਰਤਾਪ ਤੁਮਾਰਾ। ਦੂਤ ਦੁਸ਼ਮਨ, ਇਹ ਦੂਤ ਕਾਮ ਕ੍ਰੋਧ ਲੋ ਮੋਹੰਕਾਰ, ਦੁਸ਼ਮਨ ਬਾਹਰੀ ਦੁਸ਼ਮਨ, ਤਰੀਬ ਦੁਸ਼ਮਨ, ਸਾਰੇ ਤੇਰੇ ਤੋਂ ਦੂਰ ਹੋ ਜਾਂਦੇ ਨੇ। ਤੇਰਾ ਪ੍ਰਤਾਪ ਹੈ ਨਾਮ ਦਾ, ਬੰਦਗੀ ਦਾ ਐਸਾ ਪ੍ਰਤਾਪ ਹੈ ਸੱਚੇ ਪਾਤਸ਼ਾਹ। ਜੋ ਜੋ ਤੇਰੇ ਭਗਤ ਦੁਖਾਏ, ਸੋ ਤਤਕਾਲ ਤੂੰ ਮਾਰਾ। ਜਿਨ੍ਹਾਂ ਜਿਨ੍ਹਾਂ ਨੇ ਬਾਹਰੀ ਤੌਰ 'ਤੇ ਵੀ ਤੇਰੇ ਭਗਤਾਂ ਨੂੰ ਦੁੱਖ ਦੇਣਾ ਚਾਹਿਆ ਹੈ, ਦੁਖੀ ਕੀਤਾ ਹੈ, ਖਤਮ ਕਰਨਾ ਚਾਹਿਆ ਹੈ, ਸੋ ਤਤਕਾਲ ਤੂੰ ਮਾਰਾ। ਉਸੇ ਵੇਲੇ ਤੁਸਾਂ ਨੇ ਮਾਰਿਆ, ਉਹਨਾਂ ਦੀ ਰੱਖਿਆ ਹੋਈ ਭਗਤਾਂ ਦੀ, ਪ੍ਰਤੱਖ ਵੀ, ਬਾਹਰੀ ਵੀ, ਅੰਤਰੀਬ ਵੀ। ਬੈਰੀ ਸਭ ਹੋਵੇ ਮੀਤ, ਬੈਰੀ ਜਿਹੜੇ ਝੁੱਕ ਜਾਂਦੇ ਨੇ ਵਾਹਿਗੁਰੂ ਦੇ ਨਾਮ ਜਪਣ ਵਾਲਿਆਂ ਦੇ ਅੱਗੇ, ਨਿਮਰਤਾ ਦੇ ਅੱਗੇ, ਹੰਕਾਰ ਜਿਹੜਾ ਉਹ ਝੁੱਕ ਜਾਂਦਾ ਹੈ। ਬੈਰੀ ਸਭ ਹੋਵੇ ਮੀਤ, ਬੈਰੀ ਸਾਰੇ ਮਿੱਤਰ ਹੋ ਜਾਣਗੇ, ਨਹੀਂ ਕੋਈ ਆਂਚ ਆਵੇਗੀ, ਐਸਾ ਹੁੰਦਾ ਹੈ। ਕਾਨਪੁਰ ਦੇ ਵਿੱਚ ਜਦੋਂ ਤਾਨਾਸ਼ਾਹ ਜ਼ਾਲਮ ਔਰਤ ਦਾ ਨਾਸ ਹੋਇਆ, ਗੁੱਸੇ ਦੇ ਵਿੱਚ ਆ ਕੇ ਜਾਣ ਬੁੱਝ ਕੇ ਜਿਹੜਾ ਪਲੈਨ ਪਹਿਲਾਂ ਹੀ ਬਣਿਆ ਹੋਇਆ ਸੀ ਉਹਦੇ ਮੁਤਾਬਕ ਸਿੱਖਾਂ ਨੂੰ ਮਾਰਨਾ ਸ਼ੁਰੂ ਕੀਤਾ, ਬੇਗੁਨਾਹਾਂ ਦੇ ਕਤਲ ਹੋਣ ਲੱਗੇ, ਸਾੜ ਫੂਕ ਹੋਈ। ਪਰ ਉਸ ਵੇਲੇ ਇੱਕ ਦੁਕਾਨ ਸੀ ਕੱਪੜੇ ਦੀ, ਗੁਰਮੁਖ ਦੀ, ਗੁਰਮੁਖ ਦੁਕਾਨ 'ਤੇ ਬਹਿੰਦੇ ਹੁੰਦੇ ਸੀ, ਬਾਰਾਂ ਬਾਰਾਂ ਸੁਖਮਨੀ ਸਾਹਿਬ ਦੇ ਪਾਠ ਕਰਦੇ ਸੀ, ਦੁਕਾਨ 'ਤੇ ਬਹਿੰਦੇ ਹੁੰਦੇ ਸੀ ਆਪਣੇ ਮੁੰਡਿਆਂ ਦੇ ਨਾਲ, ਕਈ ਵਾਰ ਇਕੱਲੇ ਹੀ ਹੁੰਦੇ ਸੀ, ਵੱਡੀ ਦੁਕਾਨ ਸੀ, ਸਰਦਾਰ ਸਨ ਗੁਰਮੁਖ, ਆਪ ਸੁਖਮਨੀ ਸਾਹਿਬ ਦੇ ਪਾਠ ਹੀ ਕਰਦੇ ਰਹਿੰਦੇ ਸੀ। ਹੋਇਆ ਐਸਾ, ਮਹਾਰਾਜ ਸੱਚੇ ਪਾਤਸ਼ਾਹ ਨੇ ਰੱਖਿਆ ਕਿ ਉਹ ਦੁਸ਼ਟ ਲੋਕ ਆਏ ਜਿਹੜੇ ਸਾੜ ਫੂਕ ਕਰਦੇ ਫਿਰਦੇ ਸੀ ਮਾਰਦੇ ਹੋਏ, ਅਤੇ ਮੁੜ ਕੇ ਲੁੱਟਦੇ ਸੀ ਦੁਕਾਨਾਂ ਸਿੱਖਾਂ ਦੀਆਂ। ਉਹ ਆਏ, ਗੱਡੀ ਉਹਨਾਂ ਕੋਲ ਸੀ, ਉਹਨਾਂ ਵੇਖਿਆ ਇਹ ਤਾਂ ਜਾਣਦੇ ਸੀ, ਅਤੇ ਬਹੁਤ ਬਾਣੀ ਪੜ੍ਹਦਾ ਸਿੱਖ, ਹਰ ਵੇਲੇ ਬਾਣੀ ਪੜ੍ਹਦਾ ਰਹਿੰਦਾ, ਜਾਣਦੇ ਸੀ ਨਾ ਉੱਥੋਂ ਦੇ ਰਹਿਣ ਵਾਲੇ ਲੋਕ ਸਨ, ਨਾਲ ਪੁਲਿਸ ਲੱਗੀ ਹੋਈ ਸੀ ਮੂਹਰੇ, ਉਹਨਾਂ ਨੂੰ ਲਾਇਆ ਹੋਇਆ ਸੀ, ਪੈਸੇ ਦੇ ਕੇ ਸ਼ਰਾਬ ਪਿਆ ਕੇ, ਇਹ ਕੰਮ ਕਰੋ ਤੁਸੀਂ, ਮਾਂ ਮਾਰ ਦਿੱਤੀ ਆ ਤੁਹਾਡੀ, ਉਕਸਾਇਆ ਗਿਆ ਸੀ। ਪਰ ਉਸ ਵੇਲੇ ਸਾਧ ਸੰਗਤ ਜੀ, ਉਹਨਾਂ ਵੇਖਿਆ ਵੀ ਇਹ ਤਾਂ ਗੁਰਮੁਖ ਹੈ, ਇਹਨਾਂ ਨੂੰ ਮਾਰਿਆ ਪਾਪ ਲੱਗੂ ਬਹੁਤ ਵੱਡਾ, ਇਹਨਾਂ ਨੁਕਸਾਨ ਕੀਤਾ। ਪ੍ਰੇਮ ਨਾਲ ਚੁੱਕ ਕੇ ਗੱਡੀ 'ਚ ਬਿਠਾਇਆ ਉਹਨਾਂ ਨੂੰ, ਚਾਰ ਬੰਦਿਆਂ ਨੇ ਬਾਣੀ ਪੜ੍ਹਦਿਆਂ ਨੂੰ, ਉਹਨਾਂ ਸੁਖਮਨੀ ਸਾਹਿਬ ਦਾ ਪਾਠ ਫਿਰ ਵੀ ਨਹੀਂ ਛੱਡਿਆ ਉਸ ਵੇਲੇ, ਦੁਕਾਨ ਬੰਦ ਵੀ ਨਹੀਂ ਕੀਤੀ, ਭਰੋਸਾ ਵੀ ਕਿੰਨਾ ਸੀ,
ਚਾਰਾਂ ਜਾਣਿਆਂ ਐਸੇ ਪ੍ਰੇਰਨਾ ਮਿਲੀ ਇੱਕ ਅਲਪ, ਜਿਹੜੇ ਮਾਰਦੇ ਆਉਂਦੇ ਸੀ ਦਇਆ ਨਹੀਂ ਸੀ, ਸਾੜਦੇ ਆਉਂਦੇ ਸੀ, ਬਜ਼ੁਰਗ ਨਹੀਂ ਕੋਈ ਛੱਡਿਆ, ਬੱਚਾ ਨਹੀਂ ਛੱਡਿਆ ਦੁਸ਼ਟਾਂ, ਉਹਨਾਂ ਚਾਰਾਂ ਜਾਣਿਆਂ ਚੁੱਕ ਕੇ ਬੜੇ ਪ੍ਰੇਮ ਨਾਲ ਗੱਡੀ 'ਚ ਬਿਠਾ ਕੇ ਉਹਨੂੰ ਘਰ ਛੱਡ ਕੇ ਆਏ ਅਤੇ ਦੁਕਾਨ ਲੁੱਟ ਲਈ। ਉਹਨੂੰ ਆਂਚ ਨਹੀਂ ਆਈ ਕੋਈ, ਦੁਕਾਨ ਸਾਰੀ ਲੁੱਟ ਲਈ। ਐਸੀ ਰੱਖਿਆ ਉਹਨੇ ਮਸਕੀਨ ਜੀ ਨੂੰ ਦੱਸਿਆ ਸੀ ਉਹਨਾਂ ਗੁਰਮੁਖਾਂ ਨੇ ਕਿ ਮੈਂ ਤਾਂ ਇਸ ਤਰ੍ਹਾਂ ਮਹਾਰਾਜ ਨੇ ਬਚਾਇਆ, ਸੁਖਮਨੀ ਸਾਹਿਬ ਨੇ ਬਚਾਇਆ, ਸੱਚੇ ਪਾਤਸ਼ਾਹ ਨੇ ਆਪ ਹੀ ਉਹਨਾਂ ਨੂੰ ਪ੍ਰੇਰ ਦਿੱਤਾ, ਕੋਈ ਦਇਆ। ਬੈਰੀ ਸਭ ਹੋਵੇ ਮੀਤ, ਇਹੋ ਜਿਹੀ ਮੱਚਦੀ ਅੱਗ ਵਿੱਚ ਇਦੋਂ ਵੱਡਾ ਬੈਰੀ ਕੌਣ ਹੋਵੇਗਾ, ਅਤੇ ਇੰਨੀ ਮਿੱਤਰਤਾ, ਇੰਨੀ ਦਇਆ ਆਉਣੀ, ਇਹ ਵੀ ਮੀਤ ਹੀ, ਇਹ ਮਿੱਤਰਤਾ ਹੈ। ਵੈਰੀ ਸਭ ਹੋਵੇ ਮੀਤ, ਜੋ ਸਾਰਿਆਂ ਦੀ ਵੈਰੀ ਬਣੀ ਹੋਣ ਲੋਕ ਉਦੋਂ ਵੀ ਮਿੱਤਰ ਹੋ ਜਾਂਦੇ ਨੇ। ਵੈਰੀ ਸਭ ਹੋਵੇ ਮੀਤ, ਐਸੀ ਨਾਮ ਵਿੱਚ ਤਾਕਤ ਹੈ ਬੰਦਗੀ ਵਿੱਚ। ਨਿਰਮਲ ਤੇਰਾ ਹੋਵੇ ਚੀਤ, ਧੰਨ ਸੱਚੇ ਪਾਤਸ਼ਾਹ ਬਖਸ਼ਿਸ਼, ਤੇਰਾ ਜਿਹੜਾ ਚਿੱਤ ਹੈ ਉੱਜਲ ਹੋ ਜਾਵੇਗਾ, ਆਪ ਵੈਰ ਤੋਂ ਰਹਿਤ ਹੋ ਜਾਵੇਗਾ, ਦੁਐਸ਼ ਤੋਂ ਰਹਿਤ ਹੋ ਜਾਵੇਗਾ, ਈਰਖਾ ਈਗੋ ਦੁਐਸ਼ ਤੋਂ ਰਹਿਤ ਹੋ ਜਾਵੇਗਾ। ਨਿਰਮਲ ਤੇਰਾ ਹੋਵੇ ਚੀਤ, ਜਦੋਂ ਤੇਰਾ ਚਿੱਤ ਜਪਦਿਆਂ ਜਪਦਿਆਂ ਨਿਰਮਲ ਹੋ ਗਿਆ, ਦੁਐਸ਼ ਖਤਮ ਹੋ ਗਈ, ਫਿਰ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੋਰ ਕੇਤੀ ਚੱਖ ਚੱਖ ਆਵੈ ਜਾਵੈ। ਜੋ ਹਰੀ ਦਾ ਪਿਆਰਾ ਹੋ ਜਾਂਦਾ ਹੈ, ਪਿਆਰਾ ਉਦੋਂ ਹੀ ਹੁੰਦਾ ਗੁਰੂ ਪਰਮੇਸ਼ਰ ਨੂੰ ਜਦੋਂ ਦੁਐਸ਼ ਮੇਟ ਲਵੇ ਅੰਦਰੋਂ। ਬਾਣੀ ਪੜ੍ਹਦਾ ਪੜ੍ਹਦਾ ਗੁਰਸਿੱਖ, ਨਾਮ ਜਪਦਾ ਜਪਦਾ ਦੁਬਧਾ ਨੂੰ ਮੇਟ ਲਵੇ, ਦੁਐਸ਼ ਖਤਮ ਹੋ ਜਾਵੇ, ਵੈਰ ਵਿਰੋਧ ਉੱਡ ਜਾਵੇ, ਇਹ ਨਾ ਰਵੇ। ਸੋ ਗੁਰਮੁਖਾਂ ਦੇ ਅੰਦਰ ਇਹ ਨਹੀਂ ਰਹਿੰਦਾ। ਗੁਰਮੁਖ ਵੈਰ ਵਿਰੋਧ ਗਵਾਵੈ, ਗੁਰਮੁਖ ਸਗਲੀ ਗਣਤ ਮਿਟਾਵੈ। ਹਰ ਕੀਰਤਨ ਗੁਰਮੁਖ ਜੋ ਸੁਣਤੇ, ਵੈਰ ਵਿਰੋਧ ਮਿਟਾ ਤੇ ਮਨ ਤੇ, ਮਿਟ ਜਾਂਦੇ ਨੇ ਉਸ ਵੇਲੇ, ਉੱਜਲ ਹੋ ਜਾਂਦਾ ਸਮਝੋ, ਨਿਰਮਲ ਹੋ ਜਾਂਦਾ ਚਿੱਤ। ਜਿੱਥੇ ਨਿਰਮਲ ਹੋ ਗਿਆ ਉੱਥੇ ਸਾਰੇ ਬੈਰੀ ਮਿੱਤਰ ਹੋ ਜਾਂਦੇ ਨੇ। ਫਿਰ ਕੋਈ ਵੀ ਨਹੀਂ ਬੁਰਾ ਸੋਚਦਾ, ਫਿਰ ਕੋਈ ਵੀ ਨਹੀਂ ਬੁਰਾ ਕਰਦਾ, ਸਾਰੇ ਭਲਾ ਭਲਾ ਕਹਿੰਦੇ ਨੇ, ਸਾਰੇ ਸੇਵਾ ਕਰਦੇ ਨੇ, ਸਾਰੇ ਝੁਕਦੇ ਨੇ। ਪੁੰਨ ਲੱਗੇਗਾ ਜਿਹਦੀ ਸੇਵਾ ਕੀਤੀ, ਇਹਦੇ ਆਖੇ ਲੱਗੇ, ਇਹਦਾ ਕੰਮ ਕੀਤਾ, ਪੁੰਨ ਲੱਗੇਗਾ। ਐਸੀ ਬਖਸ਼ਿਸ਼ ਹੁੰਦੀ ਹੈ, ਨਾਮ ਦੀਆਂ ਬਰਕਤਾਂ ਦੁਲੱਭ ਦੇ ਹੀ ਪ੍ਰਵਾਨ ਹੁੰਦੀ ਹੈ। ਬੰਦਗੀ ਕਰਕੇ ਨਾਮ ਜਪ ਕੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਮਿਹਰ ਬਖਸ਼ਿਸ਼ ਕਰ, ਸਤਿਗੁਰੂ ਕਿਨਕਾ ਕਰਨ, ਕਿਰਪਾ ਕਰਨ, ਕਿਨਕਾ ਨਾਮ ਦੀ ਦਾਤ ਸਾਡੇ ਮਨ ਵਿੱਚ ਵੀ ਦੇ ਦਿਓ, ਇਹ ਮੰਗੀਏ। ਹੋਈਆਂ ਭੁੱਲੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ ਅੱਗੇ ਤੋਂ ਸੁਮਤ ਬਖਸ਼ਣੀ ਜੀ। ਊਠਤ ਬੈਠਤ ਹਰ ਜਾਪ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਦਾਹੀਆਂ, ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣ ਆਈ ਆ, ਸਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸੁਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ, ਘਰ ਤੇਰਾ ਕਰਤਾ ਤੇਰਾ, ਸਭ ਕਿਛ ਹੈ ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣ ਹੋ ਸੰਤ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਾਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਕਰਨ ਹਦ ਵਾਜੇ, ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ।

Okay.

ਪ੍ਰਗਟ ਗੁਰਾ ਕੀ ਦੇ ਖੋਜ ਸ਼ਬਦ ਮੈਨੇ ਕਾਕੀ ਰਹੇ ਨ ਕੋਈ ਮਜੇ ਸ਼ਾਨ ਜੋ ਚੜੇ ਸੋਤਰੇ ਗੁਰ ਪਾਰੇ ਤਾਂ।

ਕਰਮ ਲਿਖਣ ਤੇ ਪਾਏ ਇਹ ਰੁੱਤ ਸਹਾਈ ਵਣ ਤ੍ਰਿਣ ਤ੍ਰਿਭਵਨ ਮੌਲਿਆ ਅੰਮ੍ਰਿਤ ਫਲ ਪਾਏ ਮਿਲ ਸਾਧੂ ਸੁਖ ਉਪਜੈ ਨਥੀ ਸਭ ਸ਼ਾਇ ਨਾਨਕ ਸਿਮਰੈ।

ਕਰਮ ਲਿਖਣ ਤੇ ਪਾਏ ਇਹ ਰੁੱਤ ਸਹਾਈ, ਵਣ ਤ੍ਰਿਣ ਤ੍ਰਿਭਵਨ ਮੌਲਿਆ ਅੰਮ੍ਰਿਤ ਫਲ ਪਾਏ, ਮਿਲ ਸਾਧੂ ਸੁਖ ਉਪਜੈ ਨੱਥੀ ਸਮਸ਼ਾਈ, ਨਾਨਕ ਸਿਮਰੈ।